0: Cyrus, Musa'sın dedi. Lenti karda han gurması guru padişah asır padişah. Çevir takıt ve mal şakırı bani de bohu şakırı. Kalbi de uzay kapta sakırı. Şabat davda gyan gurtan gurma sasıkı padişahliğin sahibi sınırı. Bade adımla, bade sıkharına, bade tazirina, bade iktisarina, bade nimrta ve sat bhavna. Namaskar kolbi akko satna. Şirin
1: Allah'ı guru.
0: ਕਿਰਪਾ ਕਰੋ ਚਾਰ ਤੋਂ ਜੀ
1: ਸਤਨਾਮ ਸ੍ਰੀ
0: ਵਾਹਿਗੁਰੂ ਮੁਖ ਮਸਤਕ ਰਸਨਾ ਪਵਿੱਤਰ ਕਰਨ ਲਈ ਬੇਨਤੀ ਕਰਦਾ ਹਾਂ ਸਭ ਵਿਚਾਰੋ ਸਤਨਾਮ
1: ਸ੍ਰੀ ਵਾਹਿਗੁਰੂ
0: ਰਾਜਾ ਸਾਹਿਬ ਬਾਬਾ ਨਾਮ ਜੀ ਮਹਾਰਾਜ ਬਾਬਾ ਭਗਵਾਨ ਦਾਸ ਸਾਹਿਬ ਜੀ ਦੀ ਪੁਨਰ ਸਿਮਰਤੀ ਅੰਦਰ ਸਾਲਾਨਾ ਬਰਸੀ ਅੰਦਰ ਜੁੜੀ ਹੋਈ ਸਾਧ ਸੰਗਤ ਜੀ ਇਹ ਬਾਬਾ ਜੀ ਦਾ ਵੀ ਕਰਮ ਹੈ ਰਾਜਾ ਸਾਹਿਬ ਜੀ ਦਾ ਔਰ ਜਿਨ੍ਹਾਂ ਤੋਂ ਵਰਸਾਏ ਹੋਏ ਨੇ ਭਾਵ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਉਹਨਾਂ ਦਾ ਵੀ ਲੱਖ ਲੱਖ ਸ਼ੁਕਰ ਹੈ ਜੋ ਦਿਨ ਦੇ ਰੁਝੇਨਿਆਂ ਦੀ ਐਡਜਸਟਮੈਂਟ ਕਰਕੇ ਥਕਾਨਾਂ ਦੀ ਪਰਵਾਹ ਨਾ ਕਰਦੇ ਹੋਏ ਆਰਾਮ ਆਸਾਇਸ਼ ਦੀ ਪਰਵਾਹ ਨਾ ਕਰਦੇ ਹੋਏ ਰਾਜਾ ਸਾਹਿਬ ਜੀ ਦੀ ਪਵਿੱਤਰ ਯਾਦ ਨੂੰ ਦਿਲ ਹਿਰਦੇ ਵਿੱਚ ਸੰਭਾਲਦੇ ਹੋਏ ਆਪ ਜੀ ਗੁਰੂ ਗ੍ਰੰਥ ਸਾਹਿਬ ਜੀ ਆਗੋ ਸ਼ਰਾਮਤ ਬੈਠੇ ਹਾਂ ਔਰ ਬਾਣੀ ਗੁਰੂ ਜੀ ਦੇ ਕੀਰਤਨ ਨਾਲ ਸਨੇਹ ਦਰਸਾਉਂਦੇ ਹੋਏ ਇੱਥੇ ਇਕੱਤਰਿਤ ਹੋਏ ਹਾਂ ਮੈਂ ਸਾਰਿਆਂ ਨੂੰ ਜੀਵਾਂ ਆਖਦਾ ਹੋਇਆ ਆਪ ਦਾ ਦਿਲੋਂ ਧੰਨਵਾਦੀ ਹਾਂ ਮਸ਼ਕੂਰ ਮਮਨੂਨ ਹਾਂ ਜੋ ਆਪ ਜੀ ਨੇ ਇੱਥੇ ਦਰਸ਼ਨ ਦਿੱਤੇ ਹਨ ਦਰਅਸਲ ਗੁਰਦੁਆਰੇ ਆਉਣਾ ਇੱਥੋਂ ਸਾਮਤ ਦੇਹੋ ਦਿਆਲ ਪ੍ਰਭ ਜਿਤ ਤੁਮੇ ਅਰਾਧਾ ਲਫ਼ਜ਼ ਅਰਾਧਾ ਨਹੀਂ ਹੈ ਅਰਾਧਾ ਤੋ ਉਸਦੀ ਅਰਾਧਨਾ ਵਾਸਤੇ ਅਸੀਂ ਇੱਥੇ ਆਏ ਹਾਂ ਸੱਚਾ ਪਾਤਸ਼ਾਹ ਰਾਮਤ ਕਰੇ ਸਾਡਾ ਬੈਠਿਆ ਸਾਡਾ ਸੁਣਿਆ ਸਾਡਾ ਗਾਵਿਆ ਉਹ ਥਾਂ ਪਾਵੇ ਆਖੋ ਸਤਨਾਮ ਸ੍ਰੀ
1: ਵਾਹਿਗੁਰੂ ਜੀ
0: ਸਕੂਲ ਚਲੇ ਜਾਣਾ ਵੀ ਬੜਾ ਕੰਮ ਹੈ ਲੇਕਿਨ ਸਕੂਲੇ ਜਾ ਕੇ ਬੱਚੇ ਦਾ ਬਿਲਕੁਲ ਤਰਤੀਬ ਨਾਲ ਬੈਠਣਾ ਔਰ ਸਭ ਯਾਦ ਕਰਨਾ ਇਲਾਵਾ ਅਸੀਂ ਜੋ ਮਾਸਟਰ ਟੀਚਰ ਪ੍ਰੋਫੈਸਰ ਦੱਸ ਰਿਹਾ ਹੈ ਉਧਰ ਵੱਲ ਪੂਰੀ ਸੁਰਤ ਲਾ ਕੇ ਸੁਣਨਾ ਵੀ ਉਹ ਕੀ ਕਹਿੰਦੇ ਨੇ ਨਹੀਂ ਤਾਂ ਕੇਵਲ ਜੇ ਬੱਚਾ ਟਿਫਨ ਵੀ ਲੈ ਜਾਏ ਬਸਤਾ ਵੀ ਲੈ ਜਾਏ ਕਿਤਾਬਾਂ ਵੀ ਲੈ ਜਾਏ ਤੇ ਬੈਠ ਕੇ ਆ ਜਾਏ ਤਾਂ ਪ੍ਰਾਪਤੀ ਕੁਝ ਨਹੀਂ ਹੁੰਦੀ ਦੁਨਿਆਵੀ ਦੀ ਮਿਸਾਲ ਹੈ ਇਸ ਤਰ੍ਹਾਂ ਕਈ ਵਾਰੀ ਸਤਸੰਗ ਜੀ ਮੈਨੂੰ ਮਾਫ਼ ਕਰ ਦੇਣਾ ਜਿਹੜੀ ਮੈਂ ਗੱਲ ਕਰਨ ਲੱਗਾ ਹਾਂ ਬਾਹਰੋਂ ਕਈ ਵਾਰੀ ਅਸੀਂ ਇੱਦਾਂ ਮੱਥਾ ਟੇਕ ਕੇ ਚਲ ਜਾਈਦਾ ਹੈ ਇਹ ਕਾਫੀ ਨਹੀਂ ਹੈ ਚਲੋ ਸਾਡੀ ਅਕੀਦਤ ਬਣੀ ਰਹੇ ਇਸ ਨੂੰ ਠੇਸ ਨਾ ਪਹੁੰਚੇ ਸਾਡੀ ਸ਼ਰਧਾ ਬਣੀ ਰਹੇ ਇਸ ਨੂੰ ਚੋਟ ਨਾ ਵੱਜੇ ਪਰ ਇਹ ਕਾਫੀ ਨਹੀਂ ਅੰਦਰ ਆ ਕਿਉਂਕਿ ਸਾਡੀ ਦੌੜ ਲੱਗੀ ਹੋਈ ਹੈ ਅਸੀਂ ਵੀ ਤੁਹਾਡੇ ਨਾਲ ਆਏ ਹਾਂ ਇਸ ਲਈ ਅਸੀਂ ਇਹਨੂੰ ਆਪਣੇ ਦਿਲ ਦੀ ਤਸੱਲੀ ਲਈ ਦਿਮਾਗੀ ਤੌਰ ਤੇ ਤਸ਼ੱਫੀ ਲਈ ਸਕੂਨ ਲਈ ਕਾਫੀ ਸਮਝਦੇ ਪਿੱਛੇ ਅਸੀਂ ਲੰਘੇ ਸਾਡੇ ਮੱਥਾ ਨਿਵਾ ਦਿੱਤਾ ਨਹੀਂ ਸਤਿਗੁਰੂ ਕਹਿੰਦੇ ਨੇ ਗੁਰੂ ਦੁਆਰੇ ਹੋਏ ਸੋਝੀ ਪਾਏ ਸੀ ਇੱਥੇ ਆਉਣ ਨਾਲ ਹੀ ਸਾਡੀ ਮਤ ਬੁੱਧ ਸਮਰੀ ਜਾਏਗੀ ਸਾਡੇ ਇੱਥੇ ਮਸਤਕ ਤੇ ਲੇਖ ਸ਼ਾਸਤਰ ਜੀ ਪੁੱਠੇ ਲਿਖੇ ਹੋਏ ਹਨ ਮੈਨੂੰ ਤੇ ਪਤਾ ਨਹੀਂ ਪੜ੍ਹ ਸੁਣ ਪਈ ਹੈ ਮਹਾਂਪੁਰਸ਼ਾਂ ਤੋਂ ਤੁਹਾਨੂੰ ਕਿਸੇ ਨੂੰ ਵੀ ਨਹੀਂ ਪਤਾ ਵੀ ਇੱਥੇ ਮੋਹਰ ਲੱਗੀ ਹੈ ਜਿਹੜੀ ਮੱਥੇ ਤੋਂ ਦੇਖੀ ਥੋੜੀ ਕਦੀ ਕਿਸੇ ਨੇ ਤੇ ਇੱਕ ਦੂਜੇ ਦੀ ਸਾਨੂੰ ਪੜ੍ਹ ਨਹੀਂ ਆਉਂਦੀ ਵੀ ਮੈਂ ਸਾਰ ਹੋਣਾ ਦੇ ਜਾਂ ਬੱਚੇ ਦੇ ਮੱਥੇ ਨੂੰ ਦੇਖ ਲਵਾਂ ਤੇ ਪੜ੍ਹ ਲਵਾਂ ਵੀ ਸਿੱਧੀਆਂ ਮੋਹਰਾਂ ਨੇ ਜਾਂ ਪੁੱਠੀ ਮੋਹਰ ਹੈ ਵੈਸੇ ਕਹਿੰਦੇ ਹਨ ਦੇਖਣ ਵਿੱਚ ਵੀ ਆਇਆ ਵੀ ਕਾਗਜ਼ ਦੀ ਹਿੱਕ ਤੇ ਮੋਹਰ ਦੇ ਲਫ਼ਜ਼ ਪੁੱਠੇ ਹੁੰਦੇ ਆ ਕਿਉਂਕਿ ਮੋਹਰ ਦੇ ਵਿੱਚ ਜਿਹੜੇ ਫਿੱਟ ਕੀਤੇ ਲਫ਼ਜ਼ ਨੇ ਨਾ ਅਲਫਾਜ਼ ਨੇ ਉਹ ਪੁੱਠੇ ਨੇ ਤੇ ਜਦੋਂ ਉਹ ਲੱਗ ਜਾਂਦੀ ਹੈ ਠਾਹ ਕਰਕੇ ਤੇ ਫਿਰ ਉਹ ਸਿੱਧੇ ਹੋ ਜਾਂਦੇ ਨੇ ਐਨ ਇਸੇ ਤਰ੍ਹਾਂ ਸਾਡੇ ਮਸਤਕ ਦੇ ਲੇਖ ਅਸੀਂ ਪੜ੍ਹ ਨਹੀਂ ਸਕਦੇ ਪਰ ਐਸਾ ਮਹਾਂਪੁਰਸ਼ ਵੱਡੇ ਵੱਡੇ ਸੰਤ ਮਹਾਂਪੁਰਸ਼ ਦੱਸਦੇ ਨੇ ਕਿ ਜਦੋਂ ਇੱਥੇ ਆ ਕੇ ਅਸੀਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਮੱਥਾ ਟੇਕਦੇ ਹਾਂ ਨਾ ਤਾਂ ਸਾਡੇ ਪੁੱਠੇ ਲੇਖ ਸਿੱਧੇ ਹੋ ਜਾਂਦੇ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਿਨ ਮਸਤਕ ਤੁਰ ਹਰ ਲਿਖਿਆ ਤੇਰਾ ਸਤਿਗੁਰ ਮਿਲਿਆ ਰਾਮ ਰਾਜ مل گیا نا پھر کی ہوا اگنی تو کیا اگیان اندھیرا کٹیا گر گیان کٹ بلیا ہر لدا رتن پدار تو کیونکہ مورا سدھیا ہو گئی لفظ سدھیا ہو گئے بس اگیان اندھیرا کٹیا جدو ساڈے اگیان تے چھوٹے کٹے جان نا تا پھر گیان آ کے بس جاندا ہے مثال دے طور تے گھر وچ بالکل اندھیرا ہے کوئی لائٹ نہیں جل رہی کوئی زیرو دا بلب نہیں بڑھ رہا کوئی کندیل یا موم بتی یا لیمپ نہیں بڑھ رہی دروازہ بند کر کے سی باہر گئے ہاں آئے ہاں تا بالکل کوپا نیرا بالکل کوپا نیرا لیکن آ کے تیلان دی ڈبی لبی اس نو ذرا کر رگڑیا تے اودنا چانن ہو گیا اندھیرا دور ہو گیا چانن ہو گیا اندھیرا دور ہو گیا اگیانتا ساڈے ہردے وچوں نکل گئی ہے کدوں جدوں گیان دا پرکاش ہو گیا مثال دے طور تے میں نیری دی مثال دتی ہے دیوا جلے گرو گرنتھ صاحب جی کہندے نے دیوا بلے اندھیرا جائے جنہ چر دیوا نہیں بلیا نا اتنا چر ہی اندھیرا ہے جنہ چر سوئچ آن کر کے لائٹ نہیں بلی اتنا چر ہی اندھیرا ہے جنہ چر محبت دی لیمپ لائٹ نہیں بلی اتنا چر اندھیرا ہے پھر کی جے بڑھ پئی ہے تا گرو گرنتھ صاحب سچا پاتشاہ فرمان کردے نے دیوا جلے اندھیرا جائے دیوا بالن واسطے اسی ایتھے آندے ہیں تاکہ ساڈے من دا جڑا نیرا ہے نا کافور ہو جائے اڑ جائے رہے کوئی نہ تے جدو گیان گرو پرکاش ہو گیا تے پھر سانو یہ سب سوچ ہی آ جانی ہے اے مانس جنم کی ہے اے کدوں ملیا ہے کنے چر بعد ملیا ہے کنے پٹکیاں دو پرمان آپ نے سرون کیتے ہون گے میں پھر دوہرا دیما ایک پرمان سی فرت فرت بہتے جو گہارو
2: فرت فرت بہتے جو گہارو
0: یکسوئی ہون دا سما سی ملاپ دا اور وصل دا ٹائم سی اس نو یاد کیوں نہیں کیتا اس لیے بابا نانک دیو جی سانو ارجن دیو جی پاتشاہ دے سوپ وچ فرمان کردے نے نانک کہت ملن کی وری وریا وریا مینز واری ٹرن سمرت کہاں رہے اسی طرح ایک ہور پرمان آپ نے سرن کیتا سی کئی جنم تحقیق پتنگ ہوں یہ سانو نہیں پتا پہ کن چر اسی رہ گئے چلو جی کیڑے مکوڑ کی جنم ہوں ہوا تو سڑ بھی ہونے گیا تو چھ دن بھی ہو گیا پر دن سے کیا نہ ہو میں ویکے نہیں انڈیا سٹریٹ لائٹس سے سویم دیکھو تو ڈھیر لگے ہوئے ہوں جی جو ہم کدے مل گئے وہ پیدا بھی ہوئے نے لیکن انہوں نے جون بھی ختم ہو گئے جون چ پی ہے نا کنا چر پی گئی
2: جنم پہ کیٹ پتنگا جنم کر مین پورنگا
0: ہاتھی بھی بنے پان کے جانور مچھیاں کئی جنم بنے یہ نہیں پتا پی کسی کی مچھی نو کنڈی پی گئی ہے تو آ گئی ہے نکل کے پانی تو باہر جو اتھے مر گئی ہے کیونکہ وہ آدھار پانی ہے وہ جیون پانی ہے وہ پریتی پانی نال ہے پانی تو کٹو مر گئی پر جون تک بھوگی نا اس نے جنم تے لیا نا
2: کئی جنم گج مین کو رنگا کئی جنم پنکھی سرپ ہوئے کئی جنم ہے بر

ਇਸੇ ਜਨਮ ਵਿੱਚ ਆ ਕੇ ਫਸਣਾ ਹੈ, ਇਸੇ ਜਨਮ ਵਿੱਚ ਛੁਟਕਾਰਾ ਹੋਣਾ ਹੈ। ਫਸਣਾ ਕਿਵੇਂ ਹੈ ਜੀ? ਜਿਵੇਂ ਬੰਦਰ ਕਿੱਲਾ ਨਾਲ ਫਸ ਗਿਆ, ਮਰਕਰ ਮੁਸ਼ਤੀ ਅਨਾਜ ਕੀ ਮਨ ਮੋਰਾ ਰਹੇ, ਲੀਨੀ ਹੱਥ ਪਸਾ ਛੁਟਣ ਕੋ ਸਰਸਾ ਪਰੇ। ਇਹਨਾਂ ਦੀ ਆਪਾਂ ਯਾਦ ਮੁਕੱਦਸ ਮਨਾ ਰਹੇ ਹਾਂ, ਪਵਿੱਤਰ ਯਾਦ, ਰਾਜਾ ਸਾਹਿਬ ਜੀ ਜਾਂ ਪ੍ਰੀਤਮ ਦਾਸ ਜੀ ਜਾਂ ਵੱਡੇ ਮਹਾਂਪੁਰਸ਼ ਬਾਬਾ ਜਵਾਹਰ ਸਿੰਘ ਸਾਹਿਬ ਜੀ, ਉਹਨਾਂ ਨੇ ਇਹੀ ਗੱਲ ਤੱਤ ਦੀ ਸਮਝਾਈ ਹੈ, ਜਿਹੜੀ ਬਾਣੀ ਗੁਰੂ ਜੀ ਨੇ ਸਮਝਾ ਦਿੱਤੀ ਹੈ, ਉਹਨਾਂ ਨੇ ਜਰਾ ਸਰਲ ਕਰਕੇ ਸਮਝਾ ਦਿੱਤੀ ਹੈ, ਕਿਉਂਕਿ ਡਿਊਟੀ ਜੀ ਲੱਗੀ ਹੈ ਉਹਨਾਂ ਨੂੰ, ਤੁਸੀਂ ਸਮਝਾਉਣੀ ਕਰਨੀ ਹੈ। ਉਹ ਕਹਿੰਦੇ ਉਹ ਦੇਖ ਇਨਸਾਨ ਦੌਲਤ ਬੜੀ ਇਕੱਠੀ ਕਰਦਾ ਪਿਆ ਹੈ, ਦੰਮਾਂ ਦੇ ਪਿੱਛੇ ਲੱਗਿਆ ਹੀ ਪਿਆ, ਹਟਦਾ ਹੀ ਨਹੀਂ। ਰਾਤ ਨੂੰ ਇੱਕ ਤੋਂ ਦੋ ਕੀਰਤਨ, ਤਿੰਨ ਤੋਂ ਚਾਰ ਕੀਰਤਨ, ਛੇ ਤੋਂ ਸੱਤ ਕੀਰਤਨ, ਸੱਤ ਤੋਂ ਨੌ ਆਸਾ ਦੀ ਵਾਰ, ਦੁਪਹਿਰੇ 11 ਤੋਂ 12 ਕੀਰਤਨ, ਫਿਰ ਘੋਟਾਲੇ ਦਾ ਆ ਜਾਏ ਤਾਂ ਉਹ ਨਹੀਂ ਛੱਡਣਾ, ਕਿਉਂਕਿ ਆ ਰਹੇ ਨੇ, ਆ ਰਹੇ ਨੇ, ਧੜਾ ਧੜ ਆ ਹੀ ਜਾਂਦੇ ਨੇ, ਘੋਟਾਲੇ ਵਿੱਚ ਢੇਰ ਲੱਗ ਗਿਆ ਜੀ। ਸ਼ਾਮ ਨੂੰ ਫਿਰ ਸੋਦਰ ਦੀ ਚੌਂਕੀ ਹੈ, ਮਰਨ ਦਾ ਬਹਾਨਾ ਤੇ ਆਪੇ ਪਿਆ ਕਰਦਾ, ਛੂਟਣ ਕੋ ਸਹਿਸਾ ਪਰ। ਇਸ ਲਈ ਬਾਬਾ ਭਗਵਾਨ ਦਾਸ ਇੱਕ ਬਚਨ ਕਰਦੇ ਨੇ, ਕਹਿੰਦੇ ਨੇ ਦੌਲਤ ਦਾਨ ਦੀਵਾਨ ਮਕਾਨ ਨਾਦਾਨ ਗੁਮਾਨ ਨਾਇਨ ਕਰੋ। ਧਨ ਦੌਲਤ ਦੀਵਾਨ ਮੈਨੇ ਹੁਕਮ ਹਾਸਲ, ਹੁਕਮ ਹਾਸਲ ਮੇਰਾ ਫਰਮਾਨ ਚੱਲੇ। ਦੇਖੋ ਨਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਕੈਸਾ ਪਿਆ ਬਚਨ ਰੱਖਿਆ, ਕਹਿੰਦੇ ਨੇ ਜੇ ਜੁਗ ਚਾਰੇ ਯਾਰ ਜਾ। ਇਨਸਾਨ ਦੀ ਇਹ ਖੁਆਹਿਸ਼ ਹੈ,

ਇੱਕ ਹੋਰ ਸਤਿਗੁਰਾਂ ਫਰਮਾਨ ਕਹਿੰਦੇ ਨੇ ਸੁਲਤਾਨ ਹੋਵਾਂ, ਇਹ ਜਿਹੜਾ ਰਾਜਾ ਸਾਹਿਬ ਨੇ ਬਚਨ ਕੀਤਾ ਨਾ, ਦੀਵਾਨ, ਦੀਵਾਨ ਮੈਨੂੰ ਹੁਕਮ ਦੌਲਤ ਧਨ ਦੌਲਤ ਤੇ ਦੀਵਾਨ ਜੇ ਜੁਗ ਚਾਰੇ ਆਰਜਾਂ ਮਾਲ ਸ੍ਰੀ ਰਾਗ ਦੇ ਬਚਨ।

0: ਚੱਲੈ।
1: ਅੱਗੇ ਤੋਂ ਕਹਿ ਭਗਵਾਨ ਸਾਹਿਬ ਜੀ ਦੀ ਦਾਸ ਬੇਨਤੀ ਕਰਦਾ ਹੈ, ਔਰਤ ਪੂਤ ਔਰ ਦੂਤ ਕੇ ਸੂਤ, ਭਾਵੇਂ ਸਾਰੇ ਇੱਕ ਸੂਤਰ ਵਿੱਚ ਪਰੋਏ ਹੋਏ ਨੇ, ਸੂਤਰ ਵਿੱਚ ਪਰੋਏ ਹੋਏ ਨੇ, ਤੇਰੇ ਇਹ ਪੂਰਲੇ ਜਨਮਾਂ ਦੇ ਤੈਨੂੰ ਮਿਲ ਗਏ ਨੇ, ਇਹ ਦੇਖ ਵਿਭੂਤ ਨਾ ਮਾਨ ਕਰੋ। ਇਹ ਵਿਭੂਤ ਮੈਨੂੰ ਵਿਭੂਤੀ, ਏਡਾ ਖਜ਼ਾਨਾ ਦੇਖ ਕੇ ਤੂੰ ਮਾਨ ਗੁਮਾਨ ਅਭਿਮਾਨ ਨਾ ਕਰ। ਤੀਸਰੀ ਸਤਰ, ਪਾਪ ਪੁਰਸ਼ਾਰਥ, ਪਾਪ ਜਰਾ ਉਦਮ ਤੇ ਕਰ ਨਾ, ਪੁਰਸ਼ਾਰਥ ਮੀਨਸ ਉਦਮ ਕਰ ਤੇ ਲੈ ਪਰਮਾਰਥ, ਇਧਰ ਵਾਸਤੇ ਜਰਾ ਉਦਮ ਕਰ। ਕਹਿੰਦੇ ਜੀ ਅਸੀਂ ਰਾਤ ਦੇ ਥੱਕਿਓ ਹਾਂ, ਅਸੀਂ ਗੁਰਦੁਆਰੇ ਆ ਨੀ ਸਕੇ, ਪਰ ਰਾਤ ਦੇ ਥੱਕਿਓ ਜੇ ਡਿਊਟੀ ਕਰਕੇ 4 ਵਜੇ ਆਏ ਨਾ ਤੇ 5 ਵਜੇ ਬਰਾਤ ਜਾਣੀ ਆ, ਕੋਚਾਂ ਭਰ ਭਰ ਕੇ ਤੇ ਫਿਰ ਨਾਲ ਤੁਰ ਪੈਂਦੇ, ਉਦਣ ਨੀ ਥੱਕੇ ਵੀ ਤੁਸੀਂ। ਕੱਲ ਮੈਂ ਇੱਕ ਸ਼ਾਦੀ ਤੋਂ ਆਇਆ, ਉੱਥੇ ਕਾਉਂਟਲੈਸ ਗੈਦਰਿੰਗ ਸੀ ਔਰ ਸਾਰੇ ਪਹਿਲੇ ਦਿਨ ਦੇ ਕੰਮ ਕਰਕੇ ਆਇਆ ਸੀ। ਨਹੀਂ, ਗੁਰਦੁਆਰ ਆਉਣ ਵਾਸਤੇ ਸੁਸਤੀ ਹੈ, ਮਹਾਂਪੁਰਸ਼ਾਂ ਦੇ ਬਚਨ ਵਾਸਤੇ ਸੁਸਤੀ ਹੈ, ਤੇ ਉਦਾਂ ਅਸੀਂ ਥੱਕਿਓ ਹਾਂ। ਅੱਛਾ ਫੇਰ ਜੀ, ਆ ਦੇਖੋ ਮੈਂ ਬੜੀ ਗੱਲ ਯਾਦ ਆ ਗਈ ਹੈ, ਕੀ ਕਰਾਂ। ਇੱਕ ਤੋਂ 2 ਰਾਤ ਨੂੰ ਗੁਰਪੁਰਬ ਮਨਾ ਕੇ ਸੁੱਤੇ ਆ, ਸੁੱਤੇ ਸਾਰਾ 3 ਦਿਨ ਅਖੰਡ ਪਾਠ ਸਾਹਿਬ ਚੱਲਦਾ ਰਿਹਾ, ਸੇਵਾ ਚੱਲਦੀ ਰਹੀ, ਤੇ 1 ਵਜੇ ਰਾਤ ਨੂੰ ਪੁਰਬ ਮਨਾ ਕੇ ਸੌ ਗਏ। ਹੁਣ ਘਰ ਵਾਲਿਆਂ ਨੂੰ ਕਹਿੰਦਾ ਕਿ ਮੈਨੂੰ ਜਗਾਇਆ, ਉਹਨਾਂ 3 ਦਿਨ ਮੈਂ ਸੇਵਾ ਕੀਤੀ, ਮੈਂ ਤੇ ਥੱਕ ਗਿਆ ਥੱਕ ਗਿਆ। ਪਰ ਉਸ ਗ੍ਰੰਥੀ ਦਾ ਵੀ ਕਦੇ ਸੋਚਿਆ ਜਿਹੜਾ ਤੁਹਾਡੇ ਨਾਲ ਵਗਦਾ ਰਿਹਾ ਹਰ ਵੇਲੇ ਹਰ ਵੇਲੇ, ਉਹਨੂੰ ਤੁਸੀਂ ਕਹਿੰਦੇ ਵੀ 5 ਵਜੇ ਪ੍ਰਕਾਸ਼ ਕਰਨਾ, ਉਹ ਨੀ ਥੱਕਿਆ ਤੁਹਾਡੇ ਨਾਲ, ਉਹ ਵੀ ਥੱਕਿਆ। ਹਾਲਾਂਕਿ ਇੱਥੇ ਤਾਂ ਮੈਨੂੰ ਪਤਾ ਨੀ, ਆਮ ਏਦਾਂ ਹੁੰਦਾ ਭਾਈ ਸਾਹਿਬ ਜੀ ਭਾਈ ਤੁਸੀਂ ਤਿਆਰ ਵਾਰ ਤਿਆਰ ਰਹਿਣਾ ਹਰ ਵੇਲੇ, ਜਦ ਜੇ ਕੋਈ ਪਾਠੀ ਨਾ ਪਹੁੰਚਿਆ ਤਾਂ ਤੁਹਾਨੂੰ ਬਹਿਣਾ ਪੈਣਾ, ਉਹ ਤਾਂ ਡਬਲ। ਜਿਸ ਬੰਦੇ ਨੂੰ ਆਪਣੀ ਡਿਊਟੀ ਦਾ ਨੀ ਪਤਾ ਕਿਹੜੇ ਵੇਲੇ ਲੱਗ ਜਾਣੀ ਆ, ਉਹ ਕਦੋਂ ਸੌਂ ਸਕਦਾ, ਉਹ ਨੀ ਥੱਕਿਆ। ਨਹੀਂ, ਕ੍ਰਾਂਤੀ ਤੈਂ ਆ ਕੇ ਪ੍ਰਕਾਸ਼ ਹੀ ਕਰਨਾ 4:30 ਵਜੇ। ਜੇ ਉਹ ਕਹਿ ਕੇ ਥੋੜੇ ਦੇਰ ਲੇਟ ਹੋ ਗਿਆ, ਮੈਂ ਵੀ ਥੱਕ ਗਿਆ, ਤਾਂ ਉਹਦੀ ਹਾਜ਼ਰੀ ਖਿੱਚ ਲੈਣਾ। ਖੈਰ, ਇੱਧਰ ਆਉਣ ਲਈ ਥਕਾਵਟ ਨਹੀਂ ਚਾਹੀਦੀ। ਗੁਰਪੁਰਬ ਮਨਾ ਲਿਆ, 1 ਤੋਂ 2 ਮਨਾ ਲਿਆ ਤੇ 5 ਵਜੇ ਫੇਰ ਵੀ ਮੱਥਾ ਟੇਕ ਦਿਓ ਆ ਕੇ, ਕਿਉਂਕਿ ਪਾਪ ਪੁਰਸ਼ਾਰਥ ਲੈ ਪਰਮਾਰਥ ਇਹਦੀ ਪ੍ਰਾਪਤੀ ਤੇ ਉਦਮ ਨਾਲ ਹੀ ਹੈ। ਉਦਮ ਕਰਦਿਆਂ ਜਿਉ ਤੂੰ, ਤਮਾਮ ਦਿਆਂ ਸੁਖ ਪਹੁੰਚ, ਧਿਆਨ ਦਿਆਂ ਤੂੰ ਪ੍ਰਭੂ ਮਿਲੇ, ਨਾਨਕ ਉਤਰੀ ਚਿੰਤ। ਪਾਪ ਪੁਰਸ਼ਾਰਥ ਲੈ ਪਰਮਾਰਥ ਸਮਝ ਯਥਾਰਥ, ਧਿਆਨ ਕਰੋ ਪੁਰਸ਼ਾਰਥ ਨੂੰ ਪਰਮਾਰਥ ਨਾਲ ਜੋੜ ਔਰ ਇਸ ਨੂੰ ਯੋਗ ਸਮਝ ਪਏ, ਇਹੀ ਤਰੀਕਾ ਹੈ। ਅਗਲੀ ਬਾਤ ਕਹਿੰਦੇ ਨੇ, ਆਤਮ ਰੰਗ ਕੇ ਅੰਗ ਕੋ ਪਾ ਕਰ, ਆਤਮਾ ਦੇ ਰੰਗ ਨੂੰ ਪਾ ਕਰ। ਭਗਵਾਨ ਦਾਸ ਜੀ ਕਹਿੰਦੇ ਨੇ ਤੇ ਮੈਂ ਪਰਮਾਤਮਾ ਨੂੰ ਪਾ ਲਿਆ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਸਦੇ ਆਤਮ ਰੰਗ ਵਿੱਚ ਮੈਂ ਆਪਣੀ ਆਤਮਾ ਰੰਗੀ ਲਈ ਹੈ, ਰੰਗੀ ਗਈ ਹੈ, ਤੇ ਇਹ ਲਾਲ ਰੰਗ ਜਿਸ ਕੋ ਲੱਗਾ ਜਿਸਕੇ ਵਿੱਚ ਪਾਕਾ ਮਹਿਲਾ ਕਦੇ ਨਾ ਹੋ ਗਈ ਤਾਂ ਲਾ ਕੇ ਦਾਤਾ, ਉਹ ਮੈਂ ਪਾ ਲਿਆ। ਤੇ ਕਹਿੰਦਾ ਹੁਣ ਜਿਵੇਂ ਜੋ ਰੰਗ ਚੜ ਗਿਆ ਨਾ ਚਲੂਲਾ ਰੰਗ, ਤੇ ਮੈਂ ਅਪਾਰ ਸ੍ਰੀ ਵਾਹਿਗੁਰੂ ਜੀ ਨੂੰ ਪਾ ਲਿਆ। ਦੇਖੋ ਬਚਨ ਇਹ ਹੈ, ਦੌਲਤ ਵੀ ਕਮਾਣੀ ਹੈ, ਗੁਰੂ ਹਰਗੋਬਿੰਦ ਜੀ ਕਹਿੰਦੇ ਨੇ ਰੁਜ਼ਗਾਰ ਹੈ, ਰੁਜ਼ਗਾਰ ਹੈ, ਧੀਆਂ ਪੁੱਤਰ ਵੀ ਚਾਹੀਦੇ ਨੇ, ਕਿਉਂਕਿ ਇਹਦੇ ਨਾਲ ਮਿਸਾਲ ਲੈਣਾ ਸਾਡਾ। ਲੇਕਿਨ ਪ੍ਰਮਾਤਮਾ ਦੇ ਦਰ ਵਿੱਚ ਤਾਂ ਹੀ ਜੋੜ ਬਣੇਗਾ ਜੇ ਉਸ ਨੂੰ ਯਾਦ ਕਰੀਏ। ਸੁੱਤੀ ਗੰਢ ਪਵੇ ਸੰਸਾਰ, ਸਿਫਤੀ ਗੰਢ ਪਵੇ ਦਰਬਾਰ। ਸਮਾਪਤੀ ਕਰਦਾ ਹੋਇਆ ਬੇਨਤੀ ਕਰਦਾ ਹਾਂ ਕਿ ਬਾਬਾ ਜੀ ਇਹ ਗੱਲ ਕਹਿੰਦੇ ਸਨ, ਮੈਂ ਜੇ ਸਭ ਪੜਿਆ, ਸੰਸਾਰ ਤੇ ਨਾਲ ਚਿੱਤ ਨਹੀਂ ਲਾਣਾ, ਪਰ ਇਹਦੇ ਤੋਂ ਚਿੱਤ ਉਚਾਰ ਵੀ ਨਹੀਂ ਕਰਨਾ। ਗ੍ਰਸਤ ਤਿਆਗ ਨਹੀਂ ਹੈ, ਗ੍ਰਸਤੀ ਆ, ਗ੍ਰਸਤ ਵਿੱਚ ਰਹਿਣਾ ਹੈ, ਰਹਿੰਦੇ ਰਹਿੰਦੇ ਉਸ ਨੂੰ ਪ੍ਰਾਪਤ ਕਰਨਾ ਹੈ। ਜਿਵੇਂ ਬੋਲ ਇੱਕ ਆਇਆ ਹੈ ਭਾਵ ਅਫਲਦ ਗਾਈਆਂ ਮੱਝਾਂ ਚਰਾਉਣ ਵਾਲਾ ਗੋਇਲ ਆਇਆ, ਗੋਇਲ ਕਿੱਥੇ ਚਰਾਗਾ ਵਿੱਚ ਆਇਆ, ਔਰ ਉਸਨੇ ਬੜੀ ਦੂਰ ਦੂਰ ਤੱਕ ਛੱਡ ਦਿੱਤੇ ਨੇ ਪਸ਼ੂ, ਪਰ ਉਸਨੂੰ ਪਤਾ ਵੀ ਹੈ ਕਿ ਮੈਂ ਮੁੜ ਕੇ ਵੀ ਜਾਣਾ ਹੈ। ਗੋਇਲ ਆਇਆ, ਗੋਇਲ ਕਿਹਾ ਸਾਰ ਮੁਲ ਉੱਨੀ ਛਿਲਣਾ, ਸਵੇਰ ਦੇ ਇਸਨੇ ਪਸ਼ੂ ਛੱਡੇ ਹੋਏ ਨੇ ਚਰਾਗਾ ਅੰਦਰ, ਸ਼ਾਮ ਪੈ ਗਈ ਹੁਣ ਵਾਪਸ ਜਾਣਾ। ਇਸੇ ਤਰ੍ਹਾਂ ਸਾਡਾ ਅਸੀਂ ਇੱਥੇ ਆਏ ਹਾਂ ਔਰ ਇੱਥੋਂ ਵਾਪਸ ਜਾਣਾ ਹੈ, ਪਰ ਕਰਨਾ ਇਹ ਹੈ ਤੂੰ ਕਹਿ

ਖੁਦਾ ਦੇ ਪਿਆਰ ਵਿੱਚ ਉਸ ਸਾਈਂ ਦੀ ਪ੍ਰਾਪਤੀ ਵਾਸਤੇ ਫਰੀਦ ਨੇ 12 ਸਾਲ ਦਰਖਤਾਂ ਦੇ ਪੱਤੇ ਧੂਹ ਕੇ ਖਾਧੇ। ਉਸ ਰੱਬ ਨੂੰ ਮਿਲਣ ਵਾਸਤੇ, ਜਿਸ ਰੱਬ ਦੀ ਪ੍ਰਾਪਤੀ ਵਾਸਤੇ ਅੱਜ ਕੱਲ੍ਹ ਦੀ ਦੁਨੀਆ ਗੱਲਾਂ ਨਾਲ ਗਿਆਨ ਚਾਹੁੰਦੀ, 12 ਸਾਲ ਦਰਖਤਾਂ ਦੇ ਪੱਤੇ ਜੰਗਲ ਵਿੱਚ ਰਹਿ ਕੇ, 12 ਸਾਲਾਂ ਤੋਂ ਬਾਅਦ ਫਰੀਦ ਘਰ ਆਇਆ। ਫਰੀਦ ਦੀ ਮਾਤਾ ਜੋ ਪ੍ਰਾਪਤੀ ਵਾਲੀ ਸੀ, ਜਿਸ ਦੇ ਅੰਦਰ ਇਹ ਲਗਨ ਸੀ ਕਿ ਮੇਰਾ ਪੁੱਤਰ ਵੀ ਖੁਦਾ ਪ੍ਰਸਤ ਬਣ ਜਾਏ, ਭਗਤ। ਉਹ ਜਨਨੀ ਸੁਭਾਗਯ ਹੈ, ਉਹ ਮਾਤਾ ਧਨ ਹੈ ਜਿਸ ਦੇ ਅੰਦਰ ਇਹ ਸ਼ੁਭ ਇੱਛਾਵਾਂ ਹਨ ਕਿ ਮੇਰੇ ਬੱਚੇ ਗੁਰਮੁਖ ਬਣ। ਗੁਰਮੁਖ ਬਣਾਉਣ ਵਾਸਤੇ ਹਰ ਤਰ੍ਹਾਂ ਦਾ ਸਾਧਨ, ਬਾਣੀ ਨਾਲ ਜੋੜਨਾ, ਸਤਸੰਗ ਨਾਲ ਜੋੜਨਾ, ਸਿਮਰਨ ਵਿੱਚ ਜੋੜਨਾ, ਅੰਮ੍ਰਿਤ ਵੇਲੇ ਜਗਾਉਣਾ, ਇਹ ਸਾਰੀਆਂ ਕੋਸ਼ਿਸ਼ਾਂ ਹਨ ਮਾਤਾ ਪਿਤਾ ਦੀ। ਬੱਚੇ ਦਾ ਪਹਿਲਾਂ ਗੁਰੂ ਹੀ ਮਾਤਾ ਹੈ, ਗੁਰਦੇਵ ਮਾਤਾ, ਗੁਰਦੇਵ ਪਿਤਾ, ਪਰਮੇਸ਼ਵਰ ਪਿੱਛੇ ਗੁਰੂ। ਉਹ ਜਨਨੀ ਧੰਨ ਹੈ ਜਿਸਨੇ ਆਪਣੇ ਬੱਚੇ ਨੂੰ ਜਨਮ ਦੇ ਕੇ ਤੇ ਉਸਨੂੰ ਸੁਚੱਜਾ ਜੀਵਨ ਵੀ ਦਿੱਤਾ ਹੈ, ਨੇਕ ਜੀਵਨ ਵੀ ਦਿੱਤਾ ਹੈ। ਪੁਰਾਤਨ ਸਮੇਂ ਵਿੱਚ ਰਾਤ ਨੂੰ ਸੌਣ ਲੱਗੇ ਆ, ਮਾਂ ਆਪਣੇ ਬੱਚਿਆਂ ਨੂੰ ਕੋਲ ਬਿਠਾ ਕੇ ਗੁਰਸਿੱਖਾਂ ਦਾ ਜੀਵਨ ਸੁਣਾਉਂਦੀ ਸੀ, ਗੁਰੂ ਦੇ ਉਪਕਾਰ ਸੁਣਾਉਂਦੀ ਸੀ। ਬੱਚਿਓ, ਆਪਾਂ ਵੀ ਗੁਰੂ ਕੇ ਸਿੱਖ ਹਾਂ, ਪਰ ਗੁਰਸਿੱਖਾਂ ਨੇ ਇਸ ਤਰ੍ਹਾਂ ਦੀਆਂ ਕਾਲਨਾ ਕਾਲੀਆਂ, ਕੇਸਾਂ ਦੀ ਵੇਦ ਵੀ ਨਹੀਂ ਕੀਤੀ, ਭਾਈ ਤਾਰੂ ਸਿੰਘ ਵਰਗਿਆਂ ਨੇ ਆਪਣੀ ਖੋਪਰੀ ਉਤਰਵਾ ਦੀ ਇਤਾਦਕ। ਸਾਖੀਆਂ ਗੁਰਸਿੱਖਾਂ ਦੀਆਂ ਸੁਣ ਕੇ ਬੱਚਿਆਂ ਦੇ ਮਨ ਦੇ ਵਿੱਚ ਸਿੱਖੀ ਸਪਿਰਿਟ ਆ ਜਾਂਦੀ, ਸਿੱਖੀ ਜਜ਼ਬਾਤ ਆ ਜਾਂਦੇ। ਅੱਜ ਕੱਲ੍ਹ ਦੀ ਤਰ੍ਹਾਂ ਨਹੀਂ, ਸ਼ਾਮ ਪਈ ਤੇ ਤੁਰ ਪਏ ਸਹਿਨਮਾ ਦੇ ਕਲੱਬਾਂ ਵਿੱਚ, ਨਹੀਂ। ਗੁਰੂ ਕਾ ਸਿੱਖ ਗੁਰਮਤ ਅਨੁਸਾਰ ਆਪਣਾ ਜੀਵਨ ਬਤੀਤ ਕਰਦਾ ਹੈ, ਹਰ ਕਰਮ ਦੇ ਵਿੱਚ ਉਹ ਗੁਰੂ ਨੂੰ ਅਣਸੰਗ ਸਮਝਦਾ ਹੋਇਆ ਗੁਰਮਤ ਅਨੁਸਾਰ ਚੱਲਦਾ ਹੈ। ਉਹ ਸਮਾਂ ਹੁੰਦਾ ਸੀ ਮਾਤਾ ਪਿਤਾ ਦੇ ਉੱਦਮ ਦੇ ਨਾਲ ਬੱਚੇ ਕਾਫੀ ਬਚਪਨ ਵਿੱਚ ਹੀ ਗੁਰ ਇਤਿਹਾਸ ਦੇ ਵਾਕਫਕਾਰ ਹੋ ਜਾਂਦੇ ਸਨ। ਗੁਰ ਇਤਿਹਾਸ ਸਵੇਰੇ ਉੱਠ ਕੇ ਜਪਜੀ ਸਾਹਿਬ ਦੇ ਗੁਟਕੇ ਪੁਰਾਤਨ ਗੁਰਸਿੱਖਾਂ ਦੇ ਘਰਾਂ ਚੋਂ ਮਿਲਦੇ ਸਨ। ਅੱਜ ਕੱਲ੍ਹ ਤਾਂ ਫਜ਼ੂਲ ਜੀਆਂ ਕਿਤਾਬਾਂ ਘਰਾਂ ਚੋਂ ਸਨ ਮਿਲਦੀਆਂ, ਭੈੜੇ ਫੋਟੋ ਜਿਨ੍ਹਾਂ ਨੂੰ ਵੇਖ ਕੇ ਮਨ ਚੰਚਲ ਬਣਦਾ, ਪਰ ਉਹ ਸਮਾਂ ਸੀ ਗੁਰਬਾਣੀ ਦੇ ਗੁਟਕੇ, ਗੁਰ ਇਤਿਹਾਸ ਦੀਆਂ ਪੁਸਤਕਾਂ ਮਿਲਦੀਆਂ ਸਨ ਜਿਸ ਨੂੰ ਬੱਚੇ ਪੜ੍ਹਦੇ ਸਨ, ਕਿਸੇ ਵੇਲੇ ਹੀ ਪੜ੍ਹ ਲੈਣ। ਉਹ ਇਹ ਫਰਜ਼ ਹੈ ਮਾਤਾ ਪਿਤਾ, ਜੇ ਜਨਮੀ ਚਾਹੁੰਦੀ ਹੈ ਨਾ ਮੇਰਾ ਪੁੱਤਰ ਗੁਰਮੁਖ ਬਣੇ, ਗੁਰੂ ਕਾ ਸਿੱਖ ਬਣੇ, ਦੇਸ਼ ਕੌਮ ਦੀ ਸੇਵਾ ਕਰਨ ਵਾਲਾ ਬਣੇ, ਤਾਂ ਬਚਪਨ ਚ ਹੀ ਉਸਨੇ ਉਸ ਪਾਸੇ ਲਗਾਉਣਾ। ਇੱਕੋ ਪੁੱਤਰ ਸੀ ਫਰੀਦ ਦੀ ਮਾਤਾ ਦਾ, ਰੱਬ ਨਾਲ ਜੋੜੇ, ਇਹ ਨਹੀਂ ਕਿ ਆ ਪੁੱਤਰ ਮੇਰੇ ਕੋਲ ਹੀ ਬੈਠਾ ਰਹੋ, ਨਹੀਂ। ਉਠ ਫਰੀਦਾ ਗਮਨ ਕਰ, ਦੁਨੀਆ ਵੇਖਣ ਜਾ, ਮਤ ਕੋਈ ਬਖਸ਼ਿਆ ਤੁਦ ਮਿਲੇ ਤੂੰ ਵੀ ਬਖਸ਼ਿਆ। 12 ਸਾਲ ਦਿੱਤਾ ਵਾਪਸ, ਸੁਣਾ ਪੁੱਤਰ ਰੱਬ ਮਿਲਿਆ ਮਾਂ ਨਹੀਂ ਮਿਲਿਆ,
ਕਿਵੇਂ ਬਿਤਾਏ 12 ਸਾਲ ਮਾਂ ਦਰਖਤਾਂ ਦੇ ਪੱਤੇ ਤੂੰ ਕੇ ਖਾ ਕੇ ਪੱਤਿਆਂ ਨੂੰ ਖਿੱਚਿਆ ਦਰਖਤਾਂ ਦੇ ਪੱਤਿਆਂ ਨੂੰ ਹਾਂ ਮਾਂ ਰੋਟੀ ਨੀ ਖਾਈ ਉਹ ਫਰੀਦ ਦੀ ਮਾਤਾ ਨੇ ਕਿਹਾ ਬੇਟਾ ਆ ਤੇਰੇ ਕੇਸਾਂ ਨੂੰ ਸਾਫ ਕਰਦੇ ਧੋਤੇ ਤੇਲ ਲਾਇਆ ਤੇ ਜਿਸ ਵੇਲੇ ਕੱਲਾ ਕਰਨ ਲੱਗੀ ਨਾ ਫਰੀਦ ਦੀ ਮਾਤਾ ਜ਼ਰਾ ਖਿੱਚਿਆ ਕੇਸਾਂ ਨੂੰ ਫਰੀਦ ਦੇ ਨੇਤਰ ਭਰ ਆਏ ਮਾਂ ਡਾਢੀ ਪੀੜ ਹੁੰਦੀ ਹੈ ਡਾਢੀ ਦਰਦ ਹੁੰਦੀ ਮਾਂ ਨੇ ਤੱਕਿਆ ਪੁੱਤਰ ਮੈਂ ਤੇਰੇ ਕੇਸਾਂ ਨੂੰ ਜ਼ਰਾ ਖਿੱਚਿਆ ਹੈ ਤੈਨੂੰ ਇਤਨੀ ਦਰਦ ਹੋਈ ਹੈ ਜਿਨ੍ਹਾਂ ਦਰਖਤਾਂ ਦੇ ਪੱਤੇ ਧੂ ਧੂ ਕੇ ਖਾਦੇ ਹਨ ਕਿਆ ਉਹਨਾਂ ਨੂੰ ਦਰਦ ਨਾ ਹੋਈ ਹੋਵੇਗੀ ਆਖੋ ਸ੍ਰੀ ਉਹਨਾਂ ਨੂੰ ਦਰਦ ਨਹੀਂ ਸਤਵੇਂ ਪਾਤਸ਼ਾਹ ਕਾਫੀ ਖੁੱਲਾ ਚੋਲਾ ਪਾਉਂਦੇ ਸਨ ਇੱਕ ਦਿਨ ਬਾਗ ਵਿੱਚ ਟਹਿਲ ਰਹੇ ਹਨ ਛੇਵੇਂ ਪਾਤਸ਼ਾਹ ਵੀ ਨਾਲ ਹਨ ਤੇ ਚੋਲੇ ਨਾਲ ਇੱਕ ਫੁੱਲ ਖਿੜਿਆ ਹੋਇਆ ਸੀ ਲੱਗਾ ਤੇ ਟੁੱਟ ਗਿਆ ਫੁੱਲ ਵੱਲ ਵੇਖ ਕੇ ਸੋਚਣ ਲੱਗੇ ਡਾਲੀ ਨਾਲ ਲੱਗਾ ਹੋਇਆ ਕਿਤਨਾ ਸੁੰਦਰ ਸੀ ਟੁੱਟ ਗਿਆ ਗਲਤੀ ਹੋ ਗਈ ਉਸ ਦਿਨ ਤੋਂ ਇਤਿਹਾਸ ਵਿੱਚ ਲਿਖਿਆ ਹੈ ਕਿ ਮੇਰੇ ਸੱਤਵੇਂ ਪਾਤਸ਼ਾਹ ਉਹ ਜਿਹੜਾ ਚੋਲਾ ਸੀ ਹਰ ਵੇਲੇ ਫੜੀ ਰੱਖਦੇ ਸਨ ਆਖੋ ਸ੍ਰੀ ਹੋਏ ਫੜਕੇ ਰੱਖਦੇ ਸਗਲ ਬਨਸਪਤ ਮੇਂ ਬੈਸੰਤਰ ਇਹ ਮਿਸਾਲ ਦਿੱਤੀ ਹੈ ਸਗਲ ਦੁੱਧ ਮੇਂ ਘੀਆ ਊਚ ਨੀਚ ਮੇਂ ਜੋਤ ਸਮਾਨੀ ਘਟ ਘਟ ਮਾਧ ਜਲਥਲ ਜਲਥਲ ਮਈਲ ਪੂਰਿਆ ਰਵਿਆ ਵਿੱਚ ਵਣ ਸਵੇ ਘਟ ਰਾਮ ਬੋਲੇ ਮਨ ਤੇ ਸੱਟ ਵਜ ਫਿਰ ਜੰਗਲਾ ਹੁਣ ਕੀ ਕੀਤਾ ਲੱਕੜੀ ਦੀ ਰੋਟੀ ਗਲ ਚ ਪਾ ਲਈ ਕੋਈ ਪੁੱਛਦਾ ਫਰੀਦ ਰੋਟੀ ਕਹਿੰਦਾ ਕੁਝ ਖਾਧੀ ਏ ਕੁਝ ਪੱਲੇ ਬੰਨੀਏ ਝੂਠ ਨੀ ਬੋਲਦਾ ਜਿਹੜੀ ਪਹਿਲੇ ਖਾ ਲਈ ਪੱਲੇ ਕੀ ਬੰਨੀ ਏ ਲੱਕੜੀ ਦੀ ਅਜੇ ਵੀ ਰੱਬ 12 ਸਾਲ ਖੂਹ ਵਿੱਚ ਪੁੱਠਾ ਲਟਕੇ ਸਰੀਰ ਸੁੱਕ ਗਿਆ ਹੱਡੀਆਂ ਦਾ ਟਾਂਚ ਕਾਂ ਨੇ ਤੱਕਿਆ ਮੇਰੀ ਖੁਰਾਕ ਸ਼ਾਇਦ ਇੱਥੋਂ ਮਿਲ ਜਾਏ ਸਾਰੇ ਸਰੀਰ ਤੋਂ ਕੁਛ ਨਹੀਂ ਮਿਲਿਆ ਤਨ ਸੁੱਕਾ ਪਿੰਜਰ ਥੀਆ ਤਲੀਆਂ ਚੂੰਡੇ ਕਾਂਗ ਅਜੇ ਸੁਰਬ ਨਾ ਬੋੜਿਓ ਦੇਖ ਬੰਦੇ ਦੇ ਭਾਗ ਫਰੀਦ ਪੁੱਠਾ ਲਟਕਿਆ ਜਿਸ ਵੇਲੇ ਕਾਂ ਨੇ ਫਰੀਦ ਦੀ ਅੱਖ ਵੱਲ ਜੁਰਤ ਕੀਤੀ ਤਾਂ ਫਰੀਦ ਦੀ ਆਹ ਨਿਕਲ ਗਈ ਫਰੀਦ ਰੋ ਕੇ ਕਹਿੰਦੇ ਕਾਂ ਨੂੰ

ਮੇਰੇ ਜੀਵੜਿਆ ਪਰਦੇਸੀਆਂ ਕਿ ਪਵੇ ਜੰਗਲੇ ਰਾਮ।

बोले से खुशरी प्यारे अल्लू लगे।

ਮਲਕ ਜੇ ਕੰਨੀ ਸੁਣੀਦਾ ਮੂੰਹ ਦਿਖਾਲੇ ਆਏ ਫਰੀਦਾ ਜਿੰਦ ਨਵਾਣੀ ਕੱਢੀਏ ਹੱਡਾਂ ਤੂੰ ਕੜਕਾਏ ਫਰੀਦਾ ਜਿੰਦ ਨਵਾਣੀ ਕੱਢੀਏ ਹੱਡਾਂ ਤੂੰ ਕੜਕਾਏ ਖਿੰਥਲ ਮੇਖਾ ਅਗਲੀਆਂ

देखा जाते जग मां कोई रहा, देखा जाते जग मां कोई रहा।

साथ जपनीत कांब साथ देता बिल्म ना करियो मीत।

ਗੰਢੇ ਦਿਆ ਛੇ ਮਾਰ ਤੋੜੇ ਦਿਆ ਸਿੱਖੀ ਨੂੰ ਜਿਵੇਂ ਪੁੱਛੇ ਆਸਮਾਨ ਫਰੀਦਾ ਖੇਵਟ ਕਿਨ ਗਹੇ

ਕਹੇ ਨਾਨਕ ਚੇਤਰੇ ਮਨ ਜੀੜਿਆ ਪਰਦੇਸੀਆਂ ਜੀੜਿਆ ਪਰਦੇਸੀਆਂ ਜਿਸ ਵਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਕਰ ਪਾਇਆ ਤਜ ਅਮਾਨ ਲਿਆ ਮਨਮੋਹਨ ਰਾਮ ਨਾਮ ਸਿਰਦੇ ਮੈਂ ਤੋ ਲਾਦ ਖੇਪ

समझ अचेत चेत मन मेरे, समझ अचेत चेत मन मेरे, कथे संतन।

ਸੇਵਕ ਸਿੱਖ ਪੂਜਨ ਸਭ ਆਵੈ। ਸਤਿਗੁਰੂ ਗਰੀਬ ਨਵਾਜ ਸਾਹਿਬ ਗੁਰੂ ਰਾਮਦਾਸ ਮਹਾਰਾਜ ਦਾ ਪਵਿੱਤਰ ਵਾਕ ਹੈ ਬਈ ਪੂਜਨ ਸਭ ਆਵੈ। ਸੇਵਕ ਤੇ ਸਿੱਖ ਗੁਰੂ ਕੇ ਦਰਬਾਰ ਅੰਦਰ ਪੂਜਨ ਵਾਸਤੇ ਆਉਂਦੇ ਨੇ। ਕਿਸ ਨੂੰ? ਪੂਜਨ ਜੋ ਕੋਈ ਹਸਤੀ ਹੋਏਗੀ ਨਾ, ਜਿਸ ਨੂੰ ਪੂਜਨ ਵਾਸਤੇ ਆਉਂਦੇ ਨੇ, ਤੇ ਪੂਜਨ ਵਾਸਤੇ ਆ ਕੇ ਉਸ ਨੂੰ ਪੂਜ ਕੇ ਅੰਮ੍ਰਿਤ ਰੂਪ ਬਾਣੀ ਨੂੰ, ਉੱਤਮ ਬਾਣੀ ਨੂੰ ਗਾਉਂਦੇ ਨੇ। ਸੇਵਕ ਸਿੱਖ ਪੂਜਨ ਸਭ ਆਵੈ, ਸਭ ਗਾਵੈ ਹਰ ਹਰ ਉੱਤਮ ਬਾਣੀ। ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਉਹ ਵਾਕ ਸਿੱਖ ਸੰਗਤਾਂ ਤੇ ਸੇਵਕਾਂ ਦੇ ਹਿਰਦੇ ਅੰਦਰ ਵਸਿਆ, ਜੋ ਮਹਾਰਾਜ ਨੇ ਲਿਖਿਆ ਸੀ ਤੇ ਸਿੱਖ ਸੰਗਤ ਅੰਦਰ ਉਜਾਗਰ ਕੀਤਾ ਸੀ ਬਈ ਪੂਜਾ ਅਕਾਲ ਪੁਰਖ ਕੀ, ਪਰਚਾ ਸ਼ਬਦ ਦਾ, ਦੀਦਾਰ ਖਾਲਸੇ ਦਾ। ਇਸ ਵਾਸਤੇ ਪੂਜਣ ਯੋਗ ਹਸਤੀ ਹੋਈ ਅਕਾਲ ਪੁਰਖ, ਪੂਜਾ ਅਕਾਲ ਕੀ, ਪੂਜਣ ਯੋਗ ਹਸਤੀ ਹੈ ਅਕਾਲ ਪੁਰਖ। ਅਕਾਲ ਜਿਹੜਾ ਕਾਲ ਤੋਂ ਰਹਿਤ ਹੈ, ਜਿਸ ਨੇ ਸ੍ਰਿਸ਼ਟੀ ਨੂੰ ਜਨਮ ਦਿੱਤਾ, ਜਿਸ ਦਾ ਨਾਮ ਅਕਾਲ ਮੂਰਤ ਹੈ, ਜਿਹੜਾ ਅਜੂਨੀ ਹੈ, ਜਿਹੜਾ ਸਹਿਭੰਗ ਹੈ, ਜਿਹੜਾ ਸੁਤੇ ਸਿੱਧ ਪ੍ਰਕਾਸ਼ ਹੋ ਜਾਂਦਾ, ਉਹ ਮਿਲਦਾ ਗੁਰੂ ਦੀ ਕਿਰਪਾ ਨਾਲ। ਸਤਿਗੁਰੂ ਸਾਹਿਬ ਗੁਰੂ ਰਾਮਦਾਸ ਮਹਾਰਾਜ ਜੀ ਨੇ ਬੜਾ ਪਵਿੱਤਰ ਵਾਕ ਕਿਹਾ ਬਈ ਉਹ ਗੁਰੂ ਦੀ ਕਿਰਪਾ ਨਾਲ ਮਿਲਦਾ, ਜੂਨਾ ਤੋਂ ਰਹਿਤ ਹੈ, ਜੂਨੀਆਂ ਵਿਚ ਨਹੀਂ ਆਉਂਦਾ, ਉਹ 84 ਲੱਖ ਜੂਨ ਚ ਨਹੀਂ ਆਉਂਦਾ, ਜਨਮ ਮਰਨ ਚ ਨਹੀਂ ਉਹ ਆਉਂਦਾ, ਉਹ ਜੂਨਾ ਤੋਂ ਰਹਿਤ ਹੈ। ਹੈ ਕੌਣ ਜੀ? ਉਹ ਅਕਾਲ ਮੂਰਤ ਹੈ। ਉਸਦਾ ਨਾਮ ਕੀ ਹੈ ਜੀ? ਉਸਦਾ ਨਾਮ ਹੈ ਸਤਨਾਮ, ਸੱਚਾ ਨਾਮ। ਉਸ ਤੋਂ ਛੁੱਟ ਕੋਈ ਹੋਰ ਵੀ ਤਾਕਤ ਹੈ ਨਾ ਜੀ? ਉਹ ਇੱਕ ਹੈ, ਓਅੰਕਾਰ, ਓਅੰਕ, ਤ੍ਰੈ ਕਾਲ ਵਿੱਚ ਪ੍ਰਕਾਸ਼ ਕਰਨ ਵਾਲਾ, ਤਿੰਨਾਂ ਸਮਿਆਂ ਦੇ ਅੰਦਰ ਉਹ ਉਜਾਗਰ ਹੋਣ ਵਾਲਾ ਇੱਕ ਅਕਾਲ ਪੁਰਖ ਮਹਾਰਾਜ ਹੈ। ਸਭ ਗਾਵੈ ਹਰ ਹਰ ਉੱਤਮ ਬਾਣੀ, ਉਸ ਦੀ ਦਿੱਤੀ ਹੋਈ ਬਾਣੀ ਨੂੰ ਸਭ ਗਾਉਂਦੇ ਨੇ। ਪਹਿਲਾਂ ਉਸ ਦੀ ਪੂਜਾ ਕਰਦੇ ਨੇ, ਪਹਿਲਾਂ ਉਸ ਨੂੰ ਪੂਜਦੇ ਨੇ, ਫਿਰ ਪੂਜ ਕੇ ਉਸ ਦੀ ਦਿੱਤੀ ਹੋਈ ਬਾਣੀ ਨੂੰ ਗਾਉਂਦੇ ਨੇ। ਉਸ ਦੇ ਦਿੱਤੇ ਹੋਏ ਜੋ ਅਕਾਲ ਕੀ ਬਾਣੀ ਹੈ, ਦਿੱਤੇ ਹੋਏ ਅਲਫਾਜ਼ ਨੇ, ਦਿੱਤੇ ਹੋਏ ਪਵਿੱਤਰ ਵਾਕ ਨੇ, ਮਿੱਠੇ ਵਾਕ ਨੇ, ਉਹਨਾਂ ਨੂੰ ਗਾਉਂਦੇ ਨੇ ਤੇ ਗਾ ਗਾ ਕੇ ਵਿਚਾਰ ਕਰਦੇ ਨੇ। ਸਭ ਗਾਵੈ ਹਰ ਹਰ ਉੱਤਮ ਬਾਣੀ। ਪਰ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਗੁਰੂ ਰਾਮਦਾਸ ਮਹਾਰਾਜ ਨੂੰ ਸਵਾਲ ਕਰਤਾ ਸਿੱਖਾਂ ਨੇ, ਸਤਿਗੁਰੂ ਅਕਾਲ ਪੁਰਖ ਦੀ ਹਸਤੀ ਤੇ ਵੇਖਣ ਵਿਚ ਨਹੀਂ ਆਉਂਦੀ, ਨਾ ਅਸੀਂ ਕਦੇ ਵੇਖੀ ਹੈ, ਤੇ ਜਿਹੜੀ ਹਸਤੀ ਅਸੀਂ ਵੇਖੀ ਨਹੀਂ ਮਹਾਰਾਜ, ਉਸ ਦੀ ਪੂਜਾ ਕਿਵੇਂ ਕਰੀਏ? ਮਹਾਰਾਜ ਕਹਿੰਦੇ ਨੇ ਵੀ ਅਨੁਭਵ ਦੁਆਰਾ, ਅਨੁਭਵਤਾ ਦੇ ਨਾਲ ਉਸ ਨੂੰ ਪਾਇਆ ਜਾ ਸਕਦਾ, ਉਹ ਨਜ਼ਰ ਨਹੀਂ ਆਉਂਦਾ। ਤੇ ਮਹਾਰਾਜ ਫਿਰ ਜੋ ਨਜ਼ਰ ਹੀ ਨਹੀਂ ਆਉਂਦਾ ਤੇ ਉਸ ਨੂੰ ਵੇਖੀਏ ਕਿਸ ਵਿੱਚੋਂ? ਕਹਿਣ ਲੱਗੇ ਉਸ ਦੀ ਬਾਣੀ ਵਿੱਚੋਂ। ਅਕਾਲ ਪੁਰਖ ਮਹਾਰਾਜ ਦੇ ਦਰਸ਼ਨ ਬਾਣੀ ਵਿੱਚੋਂ ਹੁੰਦੇ ਨੇ, ਰੱਬ ਪਰਮਾਤਮਾ ਈਸ਼ਵਰ ਦੇ ਦਰਸ਼ਨ ਬਾਣੀ ਵਿੱਚੋਂ ਹੁੰਦੇ ਨੇ, ਕਿਉਂਕਿ ਬਾਣੀ ਅਕਾਲ ਪੁਰਖ ਦਾ ਰੂਪ ਹੈ, ਅਕਾਲ ਬਾਣੀ ਦਾ ਰੂਪ ਹੈ।

ਜਿਵੇਂ ਕੋਈ ਬਾਹਰ ਵਿਦੇਸ਼ ਵਿਚ ਬੈਠਾ ਜਾਂ ਕਿਸੇ ਹੋਰ ਜਗ੍ਹਾ ਤੇ ਬੈਠਾ ਕੋਈ ਚਿੱਠੀ ਲਿਖਦਾ ਕੋਈ ਪੱਤਰਕਾਰ ਲਿਖਦਾ ਤੇ ਉਸ ਦੀਆਂ ਅੰਤਰਲੀਆਂ ਗੱਲਾਂ ਅੰਤਰਲੀ ਆਤਮਾ ਦੀ ਆਵਾਜ਼ ਅੰਦਰਲੀ ਦੁੱਖ ਸੁੱਖ ਜੋ ਹੈ ਸਾਰਾ ਚਿੱਠੀ ਵਿਚ ਲਿਖਿਆ ਜਾਂਦਾ ਤੇ ਇਨਸਾਨ ਪੜ੍ਹਦਾ ਤੇ ਚਿੱਠੀ ਨੂੰ ਪੜ੍ਹ ਕੇ ਰਾਹਤ ਮਹਿਸੂਸ ਕਰਦਾ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਸ ਬਾਣੀ ਨੂੰ ਚਿੱਠੀ ਦਾ ਰੂਪ ਵੀ ਦਿੱਤਾ ਵੀ ਇਹ ਅਕਾਲ ਪੁਰਖ ਮਹਾਰਾਜ ਦੀ ਇੱਕ ਚਿੱਠੀ ਹੈ, ਉਸ ਦੇ ਦਰ ਤੱਕ ਚਿੱਠੀ ਭੇਜਣੀ ਹੈ। ਜਦੋਂ ਲਾਹੌਰ ਵਿਚ ਬੈਠੇ ਨੇ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਨੇ ਚਿੱਠੀਆਂ ਲਿਖੀਆਂ ਗੁਰੂ ਰਾਮਦਾਸ ਮਹਾਰਾਜ ਵੱਲ, ਚਿੱਠੀਆਂ ਲਿਖੀਆਂ ਗੁਰਬਾਣੀ ਦੇ ਰੂਪ ਅੰਦਰ ਚਿੱਠੀਆਂ ਲਿਖੀਆਂ ਤੇ ਇਹ ਦਰਸਾ ਦਿੱਤਾ ਸਾਹਿਬ ਮਹਾਰਾਜ ਗੁਰੂ ਅਰਜਨ ਦੇਵ ਜੀ ਨੇ ਵੀ ਜੇ ਪਰਮਾਤਮਾ ਨੂੰ ਮਿਲਣਾ ਜੇ ਪਤੀ ਨੂੰ ਮਿਲਣ ਦੀ ਸਿੱਖ ਹੈ ਪਤਨੀ ਚਿੱਠੀਆਂ ਲਿਖਦੀ ਰਵੇ, ਵੈਰਾਗਮਈ ਚਿੱਠੀਆਂ ਲਿਖਦੀ ਰਵੇ ਪਤਨੀ, ਸਿੱਖ ਵੈਰਾਗਮਈ ਸ਼ਬਦ ਗਾਉਂਦਾ ਰਹੇ। ਜੇ ਗੁਰੂ ਨੂੰ ਪਾਉਣਾ ਹੈ ਤੇ ਸਿੱਖ ਵੈਰਾਗਮਈ ਸ਼ਬਦ ਗਾਉਂਦਾ ਰਵੇ। ਪਹਿਲੀ ਚਿੱਠੀ, ਦੂਜੀ ਚਿੱਠੀ, ਤੀਜੀ ਚਿੱਠੀ, ਚੌਥੀ ਚਿੱਠੀ ਮਹਾਰਾਜ ਨੇ ਅੰਕਿਤ ਕਰ ਦਿੱਤੀ ਪਿਤਾ ਗੁਰੂ ਰਾਮਦਾਸ ਮਹਾਰਾਜ ਨੂੰ। ਸਤਿਗੁਰੂ ਮੇਰਾ ਮਨ ਲੋਚੈ ਗੁਰਦਰਸ਼ਨ ਤਾਂ ਹੀ ਚਿੱਠੀ ਹੈ, ਇਹੀ ਚਿੱਠੀ ਹੈ, ਵੈਰਾਗਮਈ ਚਿੱਠੀ ਹੈ। ਤੇ ਇਸ ਚਿੱਠੀ ਦੇ ਇੱਕ ਇੱਕ ਅੰਕ ਦੇ ਅੰਦਰ, ਇੱਕ ਇੱਕ ਲਫ਼ਜ਼ ਦੇ ਅੰਦਰ ਇਤਨਾ ਵਜਨ ਹੈ, ਇਤਨਾ ਵੈਰਾਗ ਹੈ, ਕੁੱਟ ਕੁੱਟ ਕੇ ਭਰਿਆ ਹੋਇਆ ਵੀ ਚਿੱਠੀਆਂ ਭਾਵੇਂ ਨਹੀਂ ਪਹੁੰਚੀਆਂ ਪਰ ਅੰਕ ਪੈਂਦੇ ਜਾ ਰਹੇ ਨੇ। ਇੱਕ ਦੋ ਤਿੰਨ, ਤਿੰਨ ਚਿੱਠੀਆਂ ਤੇ ਨਹੀਂ ਮਿਲੀਆਂ, ਚੌਥੀ ਚਿੱਠੀ ਮਿਲ ਗਈ। ਚੌਥੀ ਦਾ ਅੰਕ ਪੜ੍ਹ ਕੇ ਗੁਰੂ ਰਾਮਦਾਸ ਮਹਾਰਾਜ ਨੇ ਤਿੰਨਾਂ ਚਿੱਠੀਆਂ ਦੀ ਪੜਤਾਲ ਕੀਤੀ। ਭਾਵ ਕੇਵਲ ਇਹ ਹੈ ਵੀ ਗੁਰਬਾਣੀ ਜਿਹੜੀ ਹੈ ਇਹ ਰੱਬ ਦੇ ਦਰ ਤੱਕ ਜੇ ਅਸੀਂ ਰੋਜ਼ਾਨਾ ਪੜ੍ਹੀਏ ਨਾ, ਸਤਿਗੁਰੂ ਤੈਨੂੰ ਚਿੱਠੀ ਲਿਖਣੀ ਹੈ, ਅਸੀਂ ਦੁਖੀ ਹਾਂ, ਅਸੀਂ ਮਨ ਕਰਕੇ ਦੁਖੀ ਹਾਂ, ਅਸੀਂ ਆਤਮਾ ਕਰਕੇ ਦੁਖੀ ਹਾਂ, ਤੇ ਫਿਰ ਜਿਹੜੇ ਸ਼ਬਦ ਗੁਰੂ ਮਹਾਰਾਜ ਜੀ ਦੇ ਬੈਰਾਗਮਈ ਸ਼ਬਦ ਨੇ ਉਹਨਾਂ ਨੂੰ ਗਾਉਣਾ ਕਰੀਏ ਨਾ, ਤੇ ਅਕਾਲ ਪੁਰਖ ਤੱਕ ਪਾਈ ਹੋਈ ਚਿੱਠੀ ਮਿਲ ਜਾਂਦੀ ਏ, ਪਹੁੰਚ ਜਾਂਦੀ ਏ ਪੱਤਰਕਾ ਉਸ ਨੂੰ, ਤੇ ਫਿਰ ਉਹ ਪੱਤਰਕਾ ਪੜ੍ਹ ਕੇ ਤੇ ਸਿੱਖ ਦਾ ਹਾਲ ਜਿਹੜਾ ਹੈ ਸੁਣ ਲੈਂਦਾ। ਤੇ ਸਿੱਖ ਦੀ ਚਿੱਠੀ ਤੇ ਇਉਂ ਸੁਣਦਾ ਗੁਰੂ ਬਈ ਕੋਲ ਬੈਠਾ ਹੋਇਆ ਵੀ ਸਿੱਖ ਜਿਹੜਾ ਸ਼ਬਦ ਪੜ੍ਹ ਰਿਹਾ, ਗੁਰੂ ਸਨਮੁਖ ਬੈਠਾ ਸਮਾਧੀ ਲਾ ਕੇ ਕੱਲੀ ਕੱਲੀ ਗੱਲ ਸਿੱਖ ਦੀ ਸੁਣਦਾ ਜਾ ਰਿਹਾ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ, ਸਿੱਖਾ ਜਦੋਂ ਤੂੰ ਮੈਨੂੰ ਪੁਕਾਰੇਗਾ ਨਾ, ਯਾਦ ਕਰੇਗਾ, ਤਦ ਸ਼ਿਨ ਮੈਂ ਹਾਜ਼ਰ ਹੋਵਾਂਗਾ, ਉਸ ਸਮੇਂ ਮੈਂ ਹਾਜ਼ਰ ਹੋਵਾਂਗਾ। ਬਾਣੀ ਨੂੰ ਜਦੋਂ ਗਾਏਗਾ ਸਿੱਖ, ਕਿਉਂਕਿ ਬਾਣੀ ਨਿਰੰਕਾਰ ਦਾ ਰੂਪ ਹੈ ਤੇ ਨਿਰੰਕਾਰ ਆਪ ਉਥੇ ਹਾਜ਼ਰ ਹੋਏਗਾ, ਇਸ ਬਾਣੀ ਦੇ ਅਦਬ ਸਤਿਕਾਰ ਵਾਸਤੇ ਕਹਿੰਦੇ ਵੀ ਸੰਗਤਾਂ ਜਿਹੜੀਆਂ ਨੇ ਸ਼ਬਦ ਗਾਇਨ ਕਰ ਰਹੀਆਂ ਨੇ, ਢੋਲਕੀਆਂ ਛੈਣਿਆਂ ਦੀ ਆਵਾਜ਼ ਪਈ ਹੈ ਕੰਨਾਂ ਚ ਗੁਰੂ ਹਰਿਰਾਜ ਸਾਹਿਬ ਜੀ ਦੀ, ਪਲੰਗ ਤੋਂ ਝੱਟ ਹੀ ਉੱਠੇ ਨੇ, ਗੋਡਾ ਵਜਿਆ ਪਲੰਗ ਦੇ ਨਾਲ ਬੜੇ ਜ਼ੋਰ ਦੀ ਤੇ ਝੱਟ ਉੱਠ ਕੇ ਖੜੇ ਹੋ ਗਏ ਨੇ। ਸਿੱਖਾਂ ਨੇ ਪੁੱਛਿਆ, ਮਹਾਰਾਜ ਆਪ ਖੜੇ ਹੋ ਗਏ? ਸਿੱਖੋ ਸਾਹਮਣੇ ਗੁਰੂ ਦੀਆਂ ਸੰਗਤਾਂ ਸ਼ਬਦ ਪੜਦੀਆਂ ਆ ਰਹੀਆਂ ਨੇ। ਮਹਾਰਾਜ ਆਪ ਤੇ ਗੁਰੂ ਹੋ, ਆਪ ਗੁਰੂ ਹੋ ਤੇ ਫਿਰ ਆਪ ਸ਼ਬਦ ਪੜੇ ਰਹੀਆਂ ਸੰਗਤਾਂ ਜਿਹੜੀਆਂ ਸ਼ਬਦ ਪੜਦੀਆਂ ਪਈਆਂ ਨੇ ਉਹਨਾਂ ਨੂੰ ਸੁਣ ਕੇ ਆਪ ਖੜੇ ਕਿਉਂ ਹੋ ਗਏ? ਕਿਉਂਕਿ ਗੁਰੂ ਦਾ ਰੂਪ ਤੇ ਬਾਣੀ ਹੈ, ਬਾਣੀ ਗੁਰੂ, ਗੁਰੂ ਹੈ ਬਾਣੀ। ਤੇ ਮਹਾਰਾਜ ਗੁਰੂ ਹਰਿਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਇੱਕ ਸਵਾਲ ਕੀਤਾ, ਕਹਿਣ ਲੱਗੇ, ਸਿੱਖੋ ਬਾਣੀ ਗੁਰੂ, ਗੁਰੂ ਹੈ ਬਾਣੀ, ਪਰ ਇਹ ਬਾਣੀ ਜਿਹੜੀ ਹੈ ਨਾ, ਇਹ ਅਕਾਲ ਪੁਰਖ ਕੀ ਬਾਣੀ ਹੈ, ਧੁਰ ਕੀ ਬਾਣੀ ਆਈ, ਲਿਆਂਦੀ ਕਿਹਨੇ? ਗੁਰੂ ਨਾਨਕ ਦੇਵ ਜੀ ਮਹਾਰਾਜ ਨੇ। ਅੰਕਿਤ ਕਿਹਨਾਂ ਨੇ ਕੀਤੀ? ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸੰਗ੍ਰਹਿ ਕਰ ਦਿੱਤਾ, ਇਸ ਕਰਕੇ ਉਹ ਸਾਡੇ ਨਾਲੋਂ ਵੱਡੇ ਹਨ, ਉਹਨਾਂ ਦਾ ਪਵਿੱਤਰ ਸਰੂਪ ਸਾਡੇ ਹਿਰਦੇ ਅੰਦਰ ਹੈ, ਅਸੀਂ ਉਹਨਾਂ ਦੇ ਸਤਿਕਾਰ ਵਾਸਤੇ, ਅਸੀਂ ਗੁਰੂ ਕੀ ਬਾਣੀ ਦੇ ਸਤਿਕਾਰ ਵਾਸਤੇ ਖੜੇ ਹੋਏ ਹਾਂ। ਇਹ ਨਾ ਸਮਝਣਾ ਵੀ ਗੁਰੂ ਕੀ ਬਾਣੀ ਹੈ ਤੇ ਗੁਰੂ ਦਾ ਤੇ ਬਾਣੀ ਦਾ ਇੱਕੋ ਰੂਪ ਹੈ ਤੇ ਗੁਰੂ ਜਿਹੜਾ ਹੈ ਸਤਿਕਾਰ ਵਾਸਤੇ ਖੜਾ ਨਹੀਂ ਹੋਏਗਾ। ਜੇ ਅੱਜ ਗੁਰੂ ਸਤਿਕਾਰ ਵਾਸਤੇ ਨਹੀਂ ਖੜਾ ਹੋਏਗਾ, ਕੱਲ ਨੂੰ ਸਿੱਖ ਸੰਗਤਾਂ ਕਿਵੇਂ ਸਤਿਕਾਰ ਕਰਨਗੀ? ਸਿੱਖ ਨੂੰ ਕਿਵੇਂ ਪਤਾ ਲੱਗੇਗਾ ਵੀ ਗੁਰੂ ਬਾਣੀ ਦਾ ਰੂਪ ਹੈ, ਬਾਣੀ ਗੁਰੂ ਕਾ ਰੂਪ ਹੈ? ਇਹ ਬਾਣੀ ਦੇ ਵਿੱਚ ਗੁਰੂ ਸਮਾ ਜਾਂਦਾ ਹੈ। ਜੇ ਪ੍ਰਗਟ ਕਰਨਾ ਹੋਵੇ, ਬਾਣੀ ਗਾ ਕੇ ਗੁਰੂ ਨੂੰ ਪ੍ਰਗਟ ਕਰ ਲਿਆ ਜਾਂਦਾ ਹੈ। ਇਹ ਉੱਤਮ ਬਾਣੀ ਹੈ ਹਰੀ ਦੀ, ਸਾਰੇ ਗਾਉਂਦੇ ਹਨ ਤੇ ਪਰਮਾਤਮਾ ਦੀ ਦਰਗਾਹ ਦੇ ਅੰਦਰ ਆ ਕੇ ਅਕਾਲ

ਪਾਤਸ਼ਾਹੀ ਦਸਵੀਂ ਤ੍ਰਿਭੰਗੀ ਛੰਦ ਸ੍ਰੀ ਅਕਾਲ ਜੀ ਕੀ ਉਸਤਤ ਤ੍ਰਿਭੰਗੀ ਛੰਦ ਖੱਗ ਖੰਡ ਦੇਹੰਡ।

ਸ਼ਸਤਰ ਦੀ ਕਿਰਪਾ ਨਾਲ ਜੰਗਾਂ ਯੁੱਧਾਂ ਵਿੱਚ ਜਿੱਤ ਪ੍ਰਾਪਤ ਹੋਈ। ਸਾਹਿਬ ਕਹਿੰਦੇ ਤੀਰੋ ਤਫੰਗੋ ਬਡੋ ਰਾਮ ਜੰਗੋ, ਤੀਰ ਤਫੰਗ ਔਰ ਰਾਮ ਜੰਗ, ਪਿਸਤੌਲ ਬੰਦੂਕ ਔਰ ਤੀਰ, ਤੀਰੋ ਤਫੰਗੋ ਬਡੋ ਰਾਮ ਜੰਗੋ, ਧਨਖ ਧਾਰ ਅਣੀ ਕਮੰਦ ਕੋਰੜਾ, ਇਹ ਸ਼ਸਤਰਾਂ ਦੇ ਨਾਮ ਨੇ। ਤੀਰੋ ਤਫੰਗੋ ਬਡੋ ਰਾਮ ਜੰਗੋ, ਤਣਖ ਧਾਰ ਅਣੀਅਰ, ਤਣਖ ਧਾਰ ਅਣੀਅਰ ਕਮੰਦ ਕੋਰੜਾ, ਪੰਜ ਸ਼ਸਤਰ ਪ੍ਰਵਾਨ, ਪੰਜ ਸ਼ਸਤਰ ਪ੍ਰਵਾਨ, ਬਿਨਾ ਕੇਸ ਬਿਨਾ ਸ਼ਸਤਰ ਕੇ ਸੰਗ ਨਰੰਗ ਭੇਦ ਜਾਨੋ, ਕੇਸ ਰੱਖੇ ਹੋਏ ਹੋਣ ਤੇ ਸ਼ਸਤਰ ਕੋਲ ਨਾ ਹੋਵੇ, ਸਾਹਿਬ ਕਹਿੰਦੇ ਉਹ ਆਦਮੀ ਭੇਡ ਬੱਕਰੀ ਦੀ ਨਿਆਈ। ਬਿਨਾ ਸ਼ਸਤ ਕੇ ਸੰਗ ਨਰੰਗ ਭੇਦ ਜਾਨੋ, ਜੁੱਧ ਜਿੱਤੇ ਇਨਹੀ ਕੇ ਪ੍ਰਸਾਦ, ਜਿੱਤੇ ਸ਼ਸਤਰ ਨਾਮ

ਹਸਤੀ ਸਿਰ ਜਿਉਂ ਅੰਤਸ ਹੈ ਅਹਿਰਨ ਜਿਉਂ ਸਿਰ ਦੇ ਸਿਰ ਦੀਜੇ ਹਸਤੀ ਸਿਰ ਜਿਉਂ ਅੰਕਸ ਹੈ ਐਰਨ ਜਿਉਂ ਸਿਰ ਦੇ ਮੰਤਰ ਆਗੇ ਰੱਖ ਕੇ ਉਭੀ ਸੇਵ ਕਰੇ ਉਭੀ ਸੇਵ ਕਰੇ ਸੇਵ ਕਰੋ ਕਰਨਾ ਨਿਰਗੀ ਸ੍ਰੀ ਮੁਖਵਾਗ ਪਾਤਸ਼ਾਹੀ ਦਸਵੀਂ ਸੇਵ ਕਰੋ ਕਰਨਾ ਨਿਰਗੀ ਜੈ ਸੇਵਤ ਚਾਰ ਪਦਾਰਥ ਪਈਐ ਜੈ ਸੇਵਤ ਚਾਰ ਪਦਾਰਥ ਪਈਐ ਨਾਮ ਲੀਏ ਜਮ ਤਰਾਸ ਮਿਟੈ ਨਾਮ ਲੀਏ ਜਮ ਤਰਾਸ ਮਿਟੈ ਕਲ ਕਾਲ ਨਸੇ ਹਰ ਸਰਨ ਸਿਧਾਈਐ ਲੋਕ ਪ੍ਰਲੋਕ ਸਭੀ ਸੁਧਰੈ ਸੇਵਾ ਕਰਨ ਦਾ ਫਲ ਸੇਵਾ ਦੀ ਮਹੱਤਤਾ ਸਾਹਿਬ ਗੁਰੂ ਗੋਬਿੰਦ ਸਿੰਘ ਫਰਮਾ ਰਹੇ ਲੋਕ ਪ੍ਰਲੋਕ ਸਭੀ ਸੁਧਰੈ ਲੋਕ ਪ੍ਰਲੋਕ ਸਭੀ ਸੁਧਰੈ ਹਰ ਭਗਤ ਪ੍ਰਾਪਤ

0: ਦੇਖੋ ਖਾਲਸੇ ਦੀ ਫਤਿਹ ਚਾਰ ਖੂੰਡ ਦੇ ਅੰਦਰ
1: ਰੂਮ ਨਾ ਪੱਤ ਵਜਾਓ ਸ਼ਾਮ ਮੋਹਰਾ ਚਲਾ ਸੁਣੋ ਨੰਦ ਲਾਲ ਅਹਿਸਾਨ ਪ੍ਰਗਟ ਕਰੂੰ ਮੈਂ ਆਪਣਾ ਰਾਜ
0: ਨੰਦ ਲਾਲ ਦੇ ਨਾਲ ਗੁਰੂ ਸਾਹਿਬ ਦੇ ਬਚਨ ਹੋ ਰਹੇ ਭਾਈ ਨੰਦ ਲਾਲ ਸਾਹਿਬ ਨਾਲ
1: ਸੁਣੋ ਨੰਦ ਲਾਲ ਅਹਿਸਾਨ ਪ੍ਰਗਟ ਕਰੂੰ ਮੈਂ ਆਪਣਾ ਰਾਜ
2: ਚਾਰ ਵਰਨ
1: ਇੱਕ ਵਰਨ ਕਰਾਉ ਵਾਹਿਗੁਰੂ ਸਿੰਘ ਕੋ ਨਾਮ ਜਪਾਉ
0: ਚਾਰ ਵਰਨ ਇੱਕ ਵਰਨ ਕਰਾਉ
1: ਵਾਹਿਗੁਰੂ ਸਿੰਘ ਕੋ ਨਾਮ ਜਪਾਉ
2: ਚੜੇ ਤੁਰੰਗ ਉਡਾਵੇ ਬਾਜ
1: ਚੜੇ ਤੁਰੰਗ ਉਡਾਵੇ ਬਾਜ ਦੇਖ ਖਾਲਸੇ ਕੋ

ਇਹ ਸ਼ਬਦ ਬੀਰ ਰਸ ਵਿੱਚ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤਰਾਨੇ ਦੀ ਸ਼ਕਲ ਵਿੱਚ ਆਪਣੀ ਬਾਣੀ ਵਿੱਚ ਉਚਾਰਨ ਕੀਤਾ ਹੈ। ਅਸੀਂ ਜਿਸ ਤਰ੍ਹਾਂ ਆਪਣੇ ਉਸਤਾਦਾਂ ਕੋਲੋਂ ਸਿੱਖਿਆ ਹੈ ਆਪ ਜੀ ਸਾਹਮਣੇ ਪੇਟ ਕਰਦੇ ਹਾਂ। ਚਾਗਿਰਦੰ ਨਾਗਿਰਦੰ ਬਾਗਿਰਦੰ ਬਾਗਿ ਚਾਗਿਰਦੰ।

ਹਰ ਬਾਤ ਜਿਹੜੀ ਹੈ ਉਹ ਸਮੇਂ ਨਾਲ ਸੰਬੰਧ ਰੱਖਦੀ ਹੈ। ਤੁਸੀਂ ਦੇਖ ਲਓ ਵੀ 90 ਸਾਲ ਦੀ ਉਮਰ ਦਾ ਮਨੁੱਖ ਨਹੀਂ ਗਾ ਸਕਦਾ, ਅਤੇ ਬੜੀ ਮੁਸ਼ਕਿਲ ਗਾਤ ਹੈ। ਅਤੇ ਸਤਿਗੁਰੂ ਪਾਤਸ਼ਾਹ ਦਾ ਸ਼ਬਦ ਪੜ੍ਹਦੇ ਹਾਂ, ਖੋਰੇ ਇਹਦੀ ਮਿਹਰਬਾਨੀ, ਅਤੇ ਮਨੁੱਖ ਦੀ ਇੱਥੇ ਆ ਕੇ ਕੁਝ ਵੀ ਨਹੀਂ ਗੱਲ ਹੁੰਦੀ। ਤੋ ਉਮਰ ਦੇ ਤਗਾਜ਼ੇ ਵਿੱਚ ਆ ਕੇ ਜੋ ਕੁਝ ਵੀ ਮਹਾਰਾਜ ਦੀ ਬਖਸ਼ਿਸ਼ ਹੈ ਅਸੀਂ ਉਹ ਹੀ ਸਵੀਕਾਰ ਕਰਨੇ ਹਾਂ।

बोलत पुन्नी चलना।

ਬੜਿਆ ਪਿੰਨਾ ਸਾਜਾ ਫਿਰ ਸਿਓ ਨਾਲ ਦੂਈ ਕੁਦਰਤ ਸਾਜਿਆ ਕ੍ਰਾਸਨ ਜਿਠੋ ਚਾਓ ਦਾ ਤਾਕਰਤਾ ਆਪ ਨੂੰ ਸੇਵਾ ਕਰੈ ਪਸਾਓ ਤੂੰ ਜਾਣੋ ਸਭ ਸਹਿ ਦੇ ਲੈ ਸਜਨ ਖੁਆਓ ਕ੍ਰਾਸਨ ਜਿਠੋ ਚਾਓ।

ਤਨ ਕਿਉ ਪਾਇ ਕਣਕ ਨਾ ਹੋਇਆ ਧਰਮ ਭਾਲਿਆ ਅਤੇ ਸੱਚੇ ਸਚਿਨ ਬੜਾ ਜਲਵਾ ਕੁਲੇ ਜਮਾ ਲਿਆ ਥੋਨ ਪਾਇਨ ਕੂੜਿਆ ਮੋਕਾ ਲੈ ਦੋ ਚਾਲਿਆ ਤੇਰੇ ਨੈਣ ਤੇ ਸਜਣ ਗਏ ਹਾਰ ਗਏ ਸਿੱਖ ਗਵਾ ਲਿਆ ਲਿਖਣਾ ਹੋਇਆ ਧਰਮ ਭਾਲਿਆ।

ਕਰਨੀ ਕੀਰਤਵਾ ਜੀ ਮੈਂ ਲੇਖਾ ਕਰ ਸਮਝਾਇਆ ਤੁਹਾਨੂੰ ਉਸਨੇ ਗਾਰੂ ਆਇਆ।

ਸੱਚਾ ਸਾਹਿਬ ਏਕ ਰੂਪ ਸੱਚੋ ਸੱਚ ਵਰਤਾਇਆ, ਜਿਸ ਤੋਂ ਦੇ ਸਿਮਲੈ ਸੱਚ ਤਨ ਵੀ ਸੱਚ ਗਵਾਇਆ, ਸਤਿਗੁਰੂ ਮਿਲਿਆ ਸੱਚ ਪਾਇਆ, ਜਿਨ ਕਹਿ ਸੱਚ ਵਸਾਇਆ।

ਨਾਲੇ ਕਰਮਾਂ ਬਾਰੇ ਦਾ ਟੋਇਨਾ ਲੈਣੀ ਸਾਮ ਦੇ ਸਮੂਹ ਨਾ ਬੁੱਝਣਾ ਆਪਣਾ ਆਉਂਦਾ ਆਪ ਰਹੇ ਦੇ ਉਹ ਸਾਡੀ ਕਾਠੀ ਜਾ ਤੁਰ ਤੁਰ ਜਾਸ ਰਹੇ ਦੇ ਮੰਗਾਏ ਜਾਏਗੇ ਮੰਗਾਏ ਜਾਏਗੇ।

ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇੱਕ ਬਚਨ ਆਉਂਦੇ ਆਸਾ ਰਾਗ ਦੇ ਅੰਦਰ ਫਰਮਾਉਂਦੇ ਹਨ, ਪਾਪ ਪੁੰਨ ਦੋਏ ਸਾਖੀ ਪਾਸ, ਕਿਆ ਮੂੰਹ ਲੈ ਕੀਚੇ ਅਰਦਾਸ। ਜਦੋਂ ਮਨੁੱਖ ਅਰਦਾਸ ਕਰਦਾ, ਇਸ ਕੋਲੋਂ ਅਰਦਾਸ ਹੁੰਦੀ ਨਹੀਂ, ਕਿਉਂਕਿ ਇਸ ਦੇ ਪਾਪ ਅੱਗੇ ਆ ਜਾਂਦੇ ਹੈ। ਆਖਦਾ, ਮੈਂ ਕੀ ਮੂੰਹ ਲੈ ਕੇ ਅਰਦਾਸ ਕਰਾਂ? ਤੇ ਪਾਤਸ਼ਾਹ ਆਖਦੇ ਨੇ, ਪਾਪ ਪੁੰਨ ਵੀ ਅੱਗੇ ਆਉਂਦੇ ਨੇ। ਹੰਕਾਰ ਨਾਲ ਕੀਤਾ ਹੋਇਆ ਦਾਨ, ਹਉਮੈ ਨਾਲ ਕੀਤੇ ਹੋਏ ਤੀਰਥ, ਉਹ ਵੀ ਮਨੁੱਖ ਨੂੰ ਅਰਦਾਸ ਕਰਨ ਨਹੀਂ ਦਿੰਦੇ। ਪਾਪ ਪੁੰਨ ਦੋਏ ਸਾਖੀ ਪਾਸ, ਕਿਆ ਮੂੰਹ ਲੈ ਕੀਚੇ ਅਰਦਾਸ। ਭਾਈ ਸਾਹਿਬ ਨੇ ਇੱਕ ਮਿਸਾਲ ਦਿੱਤੀ ਹੈ ਉੱਥੇ ਭਾਈ ਵੀਰ ਸਿੰਘ ਜੀ ਨੇ, ਇਹ ਜੋ ਇੱਲ ਉੱਡਦੀ ਹੈ, ਇੱਲ ਇਸਦਾ ਬੱਚਾ ਇੱਕ ਵਾਰੀ ਬਿਮਾਰ ਹੋ ਗਿਆ ਤੇ ਕੁਝ ਪੰਛੀ ਇਕੱਠੇ ਹੋਏ, ਆਖਣ ਲੱਗੇ, ਸੁਣਿਆ ਇੱਕ ਰੱਬ ਹੈ, ਜੇ ਤੇਰੀ ਮਾਂ ਅਰਦਾਸ ਕਰੇ ਤੇ ਤੂੰ ਰਾਜ਼ੀ ਹੋ ਜਾਏਗਾ। ਇਸ ਨੰਨੇ ਬੱਚੇ ਨੇ ਮਾਂ ਨੂੰ ਆਖਿਆ, ਅੰਮਾ ਮੇਰੀ ਅਰਦਾਸ ਕਰ ਰੱਬ ਅੱਗੇ, ਮੈਂ ਠੀਕ ਹੋ ਜਾਵਾਂ। ਮਾਂ ਰੋ ਪਈ, ਆਂਸੂ ਭਰ ਆਏ, ਆਖਣ ਲੱਗੀ, ਬੇਟਾ ਜਿਸ ਰੱਬ ਦੀ ਤੂੰ ਗੱਲ ਕਰਨੇ, ਉਸ ਰੱਬ ਦੇ ਬੱਚੇ, ਉਸ ਦੇ ਜੀਵ ਜੰਤੂ ਕੋਹ ਕੋਹ ਕੇ ਮੈਂ ਆਪ ਵੀ ਖਾਧੇ ਹਨ ਤੇ ਤੈਨੂੰ ਵੀ ਖਵਾਏ। ਬੱਚਿਆ, ਹੁਣ ਮੈਂ ਅਰਦਾਸ ਕਰਨ ਜੋਗੀ ਰਹੀ ਨਹੀਂ, ਕੀ ਮੂੰਹ ਲੈ ਕੇ ਅਰਦਾਸ ਕਰਾਂ? ਮੇਰੇ ਪਾਪ ਅੱਗੇ ਆਉਂਦੇ ਹਨ, ਮੈਨੂੰ ਅਰਦਾਸ ਨਹੀਂ ਕਰਨ ਦੇ ਤੇ ਨਾ ਹੀ ਮੈਥੋਂ ਅਰਦਾਸ ਹੋ ਸਕਦੀ। ਪਾਤਸ਼ਾਹ ਆਖਦੇ, ਭਗਤ ਆਖਦਾ, ਵੇਖ ਕਿਤਨੇ ਵੱਡੇ ਵੱਡੇ ਪਾਪੀ ਤਰ ਗਏ ਤੇ ਪਾਤਸ਼ਾਹ ਦੇ ਚਰਨਾਂ ਵਿੱਚ ਕਰ ਅਰਦਾਸ, ਤੂੰ ਵੀ ਜ਼ਰੂਰ ਤਰੇਗਾ। ਪਰ ਕਿਵੇਂ? ਜਿਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਸਾਨੂੰ ਸਿਖਾਉਂਦੇ ਹਨ ਕਿ ਇੰਜ ਮੁਖਾਤਬ ਹੋ ਕੇ ਰੱਬ ਨੂੰ ਅਰਦਾਸ ਕਰ, ਤੇ ਜੇ ਅਜਾਮਲ ਤਰ ਸਕਦਾ, ਗਨਕਾ ਤਰ ਸਕਦੀ ਹੈ, ਤੇ ਤੇਰੀ ਵੀ ਜ਼ਰੂਰ ਅਰਦਾਸ ਸੁਣੀ ਜਾਏਗੀ। ਆਓ ਆਪਾਂ ਮਿਲ ਕੇ ਕਰੀਏ ਅਰਦਾਸ। ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਸਾਨੂੰ ਸਿਖਾਉਂਦੇ ਹਨ, ਇਹ ਗੁਰੂ ਕੇ ਸਿੱਖ ਇੰਜ ਬੇਨਤੀ ਕਰ।

ਇਹ ਸ਼ਬਦ ਵੀਰ ਰਸ ਵਿੱਚ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤਰਾਨੇ ਦੀ ਸ਼ਕਲ ਵਿੱਚ ਆਪਣੀ ਬਾਣੀ ਵਿੱਚ ਉਚਾਰਨ ਕੀਤਾ ਹੈ। ਅਸੀਂ ਜਿਸ ਤਰ੍ਹਾਂ ਆਪਣੇ ਉਸਤਾਦਾਂ ਕੋਲੋਂ ਸਿੱਖਿਆ ਹੈ ਆਪ ਜੀ ਸਾਹਮਣੇ ਪੇਟ ਕਰਦੇ ਹਾਂ। ਚਾਗਿਰਦੰ ਨਾਗਿਰਦੰ ਬਾਗਿਰਦੰ ਬਾਗਿ ਚਾਗਿਰਦੰ।

0: मेरा तन गुरु नानक पास है। कलयुगी जीवन के उद्धार करने वास्ते जा रहे सोलह कला संपूर्ण चलिया अनंत कला हो ठाकुर चढ़े त्रेते युग के अवतार भगवान रामचंद्र जी इन्हों को 14 कला कला केंद्र शक्ति निरंकार की शक्ति त्रेते युग के अवतार भगवान रामचंद्र जी 14 कला द्वापुर युग के अवतार भगवान कृष्ण जी 16 कला लेके आए पर निरंकार की सारी शक्ति का मालिक प्यार नाल सारे आखो
1: तारू
0: बाणी लिखा है अनंत कला मेरी गिनती मिनती को जिस तरह वाहिगुरु बेअंत है उसकी शक्ति भी बेअंत है उस शक्ति को लेके अरशों को फर्शों के मात लोग दे जीवों की कल्याण करने वास्ते आप निरंकार मेरा तन गुरु नानक पातशाह बन गया। साहबा ने तकिया संसार रोगी है मात लोक दे रहण वाले इंसान सारे रोगी किसे नु कोई दुख है किसे नु कोई दुख तो जगत की हालत नु तक के हजूर अज जा रहे हम जा रहा है सच्चा वैद रोगी मनों को आरोग करना दुखी जनता को सुख देना हमें रोग मानुक को दिना काम रोग मैंगल बस पीना दृष्ट रोग पच मुए पतंगा नाद रोग खप गए फुरंगा अगर केंद्र जो जो दिश है सौ सौ रोगी हर कोई जो जो दिश है सौ सौ रोगी बाली रोवे नाए भतार नानक दुखिया किसी को कोई दुख लगा है किसी को कोई जिसे को माया नहीं है वो भी दुखी को बहुती आ गई है वो भी जेडे को माया नहीं वो भी रात दिन हाय माया की कल्पना से जे किसी को बहुती आ गई है वो भी अजूर बाणी फरमाते जिस ग्रह बहुती तिस ग्रह चिंता जेदे कोल नहीं वो माया चाहते जे किसी को बहुती आ गई है उन्होंने नींद नहीं आती कि किधरे माया के लालच चोर आके मेरा सिर ही ना वड़ दे राती नींद जिस ग्रह बहुती तिस ग्रह चिंता जिस ग्रह थोड़ी सो फिरे और बनता जिसे को नहीं वो भी दुखी जिसे को है वो भी दुखी जिसे घर पुत्र नहीं है वो भी दुखी रात दिन अरदासा करता है वाहेगुरु मेरे पुत्र की दाते ਪਰ ਕਈ ਪੁੱਤਰਾਂ ਤੋਂ ਵੀ ਤੰਗ ਹੈ। ਪਿਆਰੀ ਸਾਹਿਬ ਜਿਹਦੇ ਘਰ ਪੁੱਤਰ ਨਹੀਂ ਉਹ ਵੀ ਦੁਖੀ, ਤੇ ਜੇ ਪੁੱਤਰ ਨਲਾਇਕ ਹੋ ਗਿਆ ਹੈ ਮਾਤਾ ਪਿਤਾ ਤੰਗ ਦੁਖੀ, ਜਿਹਦੇ ਘਰ ਹੈ ਉਹ ਵੀ ਦੁਖੀ ਜਿਹਦੇ ਘਰ ਨਹੀਂ। ਕੋਈ ਸ਼ੁੱਧ ਅਤੇ ਮਾਣ ਵਡਿਆਈ ਵਾਸਤੇ ਧਰਮ ਦਾ ਸਾਰੀ ਦੁਨੀਆਂ ਜੋ ਜੋ ਦਿਸ ਹੈ ਸੋ ਸੋ ਰੋਗੀ, ਕਿਸੇ ਨੂੰ ਤਨ ਦਾ ਰੋਗ ਲੱਗਾ ਹੈ ਕਿਸੇ ਨੂੰ ਮਨ ਦਾ ਰੋਗ ਲੱਗਾ। ਪਰ ਆਰੋਗ ਕੌਣ ਹੈ ਇਸ ਦੁਨੀਆਂ ਵਿੱਚ, ਆਰੋਗ ਕੌਣ ਹੈ? ਤੋ ਹਜ਼ੂਰ ਫਰਮਾਉਂਦੇ ਬਾਣੀ ਜੋ ਜੋ ਦਿਸ ਹੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰੂ ਆਰੋਗ। ਅਰੋਗ ਕੌਣ ਹੈ? ਪਿਆਰ ਨਾਲ ਸਾਰੇ ਆਖੋ ਧੰਨ ਗੁਰੂ ਨਾਨਕ ਸਾਹਿਬ ਜੀ। ਅੱਜ ਅਰੋਗ ਦਾ ਤਾਂ ਦੁਨੀਆਂ ਨੂੰ ਅਰੋਗ ਕਰਨ ਵਾਸਤੇ ਜਾ ਰਿਹਾ, ਪਿੱਛੇ ਮਰਦਾਨਾ ਮੋਢੇ ਤੇ ਰਵਾਬ ਭਰਿਆ, ਸੋਚਾਂ ਤੇ ਦਲੀਲਾਂ ਤੁਰਿਆ ਜਾ। ਮਰਦਾਨਾ ਸੋਚਦਾ ਪਤਾ ਨੀ ਮਾਲਿਕ ਕਿਧਰ ਜਾ, ਕਾਫੀ ਸਮਾਂ ਹੋ ਗਏ ਤੁਰੇ ਹੀ ਜਾਂਦੇ। ਉਹਨਾਂ ਨੂੰ ਲੋਕੀ ਬੁਰਾ ਵੀ ਕਹਿੰਦੇ ਮੰਦਾ ਵੀ ਕਹਿੰਦੇ, ਪਰ ਉਹ ਆਪਣੇ ਸੱਚੇ ਰਸਤੇ ਤੇ ਚੱਲਦੇ ਹੀ ਨੇ। ਪਰ ਦਾਦੇ ਉਦਾਸ ਨਾ, ਮਰਦਾਨਿਆਂ ਕਾਬਰ ਨਾ, ਤੂੰ ਕਹੋ ਮੇਰਾ ਨਿਰੰਕਾਰ ਇਹਦਾ ਵੀ ਪਲਕ। ਮਰਦਾਨੇ ਨੇ ਕਿਹਾ ਮਹਾਰਾਜ ਇਸ ਪਾਪੀ ਦਾ ਭਲਾ, ਜੇ ਮੇਰਾ ਬੋਲੇ ਰੱਬ ਸੁਣਦਾ ਹੋਵੇ ਮੈਂ ਤਾਂ ਕਹਾਂਗਾ ਸੰਕਾਰੀ ਨੂੰ ਰੱਬ ਉੱਥੇ ਮਾਰੇ ਜਿੱਥੇ ਪਾਣੀ ਨਾ ਨਸੀਬ ਹੋ ਨਾ। ਉਹ ਮਰਦਾਨੇ ਤੂੰ ਕੀਰਤਨ ਕਰਨਾ, ਤੇਰੀ ਰਚਨਾ ਤੇ ਗੁਰਬਾਣੀ ਦਾ ਵਾਸਾ, ਜਿੱਥੇ ਗੁਰਬਾਣੀ ਦਾ ਵਾਸਾ ਹੈ ਉੱਥੇ ਨਿਰੰਕਾਰ ਦਾ ਵਾਸਾ। ਪ੍ਰਧਾਨੀ ਕਹੋ ਮੇਰਾ ਨਿਰੰਕਾਰ ਇਹਦਾ ਵੀ ਭਲਾ, ਬਾਬਾ ਇਹਦਾ ਭਲਾ। ਹਜ਼ੂਰ ਕਹਿਣ ਲੱਗੇ ਹਾਂ ਬ੍ਰਹਮ, ਤੂੰ ਕਹੋ ਮੇਰਾ ਵਾਹਿਗੁਰੂ ਇਹਦਾ ਵੀ ਭਲਾ। ਬੁਰੇ ਨਾਲ ਸਭ ਬੁਰੀ ਕਰੇਂਦੇ ਮਾਫ਼ ਕਰਨ ਕੇ ਸਿਆਣੇ, ਬੁਰੇ ਨਾਲ ਫਿਰ ਨੇਕੀ ਕਰਨੀ ਇਹ ਗੁਰੂ ਨਾਨਕ ਨੇ। ਪ੍ਰਧਾਨੀ ਸਾਡਾ ਤੀਜਾ ਬਚਨ ਦੇ ਮੋੜ ਨਾ, ਤੂੰ ਹੀ ਕਹੋ ਮੇਰਾ ਨਿਰੰਕਾਰ ਇਹਦਾ ਭਲਾ ਕਰੇ, ਤੇ ਮੇਰੇ ਸਿੱਖ ਵੀ ਵਾਹਿਗੁਰੂ ਅੱਗੇ ਅਰਦਾਸ ਕਰਿਆ ਕਰਨਗੇ ਤੇ ਕੀ ਕਹਿਣਗੇ? ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬਤ ਦਾ। ਸਰਬਤ ਦਾ ਭਲਾ ਮੰਗਣ ਵਾਲਾ ਦੁਨੀਆਂ ਚ ਕੋਈ ਆਇਆ ਤਾਂ ਮੇਰਾ ਧੰਨ ਗੁਰੂ ਨਾਨਕ ਸਾਹਿਬ ਸਾਰਿਆਂ ਦਾ। ਸਾਹਿਬਾਂ ਨੇ ਬਾਣੀ ਕਿਹਾ ਸਭੇ ਜੀ ਸਮਾਲ, ਸਭੇ ਜੀ ਸਮਾਲ ਆਪਣੀ ਮਿਹਰ ਕਰ। ਗੁਰੂ ਨੇ ਸਾਰਿਆਂ ਦਾ ਪਲਾ, ਗੁਰੂ ਨਾਨਕ ਕਿਉਂ ਵੱਡਾ ਹੈ? ਧੰਨ ਗੁਰੂ ਨਾਨਕ ਪਾਤਸ਼ਾਹ ਕਿਉਂ ਸਾਰਿਆਂ ਤੋਂ ਵੱਡਾ ਹੈ? ਪਹਿਲੀ ਸਾਹਿਬ ਸਿੰਘ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਰਿਆਂ ਨਾਲ ਪਿਆਰ ਕੀਤਾ। ਆਓ ਤੇਰੀ ਪੜ੍ਹੀ।

ਸਾਰਿਆਂ ਤੋਂ ਵੱਡਾ ਗੁਰੂ ਹੈ। ਕਿਉਂ ਵੱਡਾ ਹੈ? ਪਿਆਰੀ ਸਾਧ ਸੰਗਤ, ਮੇਰੇ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਅੰਦਰ ਬਹੁਤੀ ਗਰੀਬੀ ਨਿਮਰਤਾ। ਦੁਨੀਆਂ ਕਿਹੜੀ ਚੀਜ਼ ਦਾ ਪੂਜਨ ਹੈ? ਕਿਸੇ ਜਾਤ ਦਾ, ਕਿਸੇ ਪਾਤ ਦਾ, ਕਿਸੇ ਭੇਖ ਦਾ ਪੂਜਨ ਹੈ? ਨਹੀਂ, ਨਿਮਰਤਾ ਦਾ। ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਤੇ ਨਹੀਂ ਕਿਹਾ ਕਿ ਮੈਂ ਰੱਬ ਹਾਂ, ਮੈਂ ਗੁਰੂ ਹਾਂ। ਗੁਰੂ ਨਾਨਕ ਪਾਤਸ਼ਾਹ ਤਾਂ ਆਪਣੇ ਆਪ ਨੂੰ ਨਾਨਕ ਵਿਚਾਰਾ ਪਿਆ ਕਹਿੰਦਾ, ਨਾਨਕ ਗਰੀਬ ਪਿਆ ਕਹਿੰਦਾ, ਨਾਨਕ ਸਾਧ ਪਿਆ ਕਹਿੰਦਾ। ਜਿੱਥੇ ਬਹੁਤੀ ਨਿਮਰਤਾ, ਉੱਥੇ ਮਾਲਕ ਦੀ ਬਖਸ਼ਿਸ਼ ਕੀ ਜਾਂਦਾ। ਇਸ ਵਾਸਤੇ ਗੁਰੂ ਨਾਨਕ ਹੁੰਦਾ, ਨੀਵੀਂ ਥਾਂ ਤੇ ਪਾਣੀ ਆਪਣੇ ਆਪ ਆ ਗਿਆ, ਆਪਸ ਤੋਂ ਜੋ ਜਾਣੇ ਨੀਚਾ ਸੌ ਗਰੀਏ। ਹਜ਼ਰਤ ਈਸਾ ਨੇ ਕਿਹਾ ਹੈ ਈਸਾਈਆਂ ਨੂੰ, ਜੇ ਕਿਸੇ ਨੇ ਰੱਬ ਨੂੰ ਮਿਲਣਾ ਹੈ ਤਾਂ ਪਹਿਲੇ ਮੈਨੂੰ ਮਿਲੇ,

ਮੈਂ ਰੱਬ ਦਾ ਦਰਵਾਜ਼ਾ ਅਗਰ ਪੀਸਾ ਨੇ ਮੈਂ ਰੱਬ ਦਾ ਦਰਵਾਜ਼ਾ ਆਪਣੇ ਆਪ ਨੂੰ ਰੱਬ ਦਾ ਗੇਟ ਕੇ ਬਾਈਬਲ ਚ ਲਿਖ ਕੇ ਹਜ਼ਰਤ ਮੁਹੰਮਦ ਆਪਣੇ ਆਪ ਨੂੰ ਪੈਗੰਬਰ ਕਹਿ ਕੇ ਤੇ ਕਹਿੰਦਾ ਮੇਰੀ ਉਮਤ ਮੇਰੀਆਂ ਭੇਡਾਂ। ਪਰ ਗੁਰੂ ਨਾਨਕ ਨੇ ਕਿਤੇ ਨਹੀਂ ਕਿਹਾ ਕਿ ਮੈਂ ਗੁਰੂ ਤੇਰਾ ਤਨ ਗੁਰੂ ਨਾਨਕ ਪਾਤਸ਼ਾਹ ਫਿਰ ਕੀ ਕਰਦਾ ਹੈ ਜੇ ਕੋਈ ਵਿਛੜਿਆ ਸਾਈ ਤੂੰ ਮਿਲ ਜਾਂਦਾ ਟੁੱਟਾ ਹੋਇਆ ਮਿਲਦਾ ਹੈ ਇਨਸਾਨ ਤਾਂ ਸਾਹਿਬ ਜੀ ਨੂੰ ਪਿਆਰ ਨਾਲ ਕਹਿੰਦੇ ਆ ਬਾਈ ਤੈਨੂੰ ਵਾਹਿਗੁਰੂ ਨਾਲ ਜੋੜ ਦਿੱਤੀ ਵਾਹਿਗੁਰੂ ਅੱਜ ਵੀ ਜੋੜਨ ਵਾਸਤੇ ਮਰਦਾਨੇ ਨੂੰ ਕਹਿ ਮਰਦਾਨਿਆਂ ਕਹੋ ਮੇਰਾ ਨਿਰੰਕਾਰ ਇਹਦਾ ਵੀ ਪਹਿਲਾਂ ਮਰਦਾਨੇ ਨੇ ਮਾੜਾ ਜਿਹਾ ਮੂੰਹ ਬਣਾ ਕੇ ਕਿਹਾ ਉਹ ਘੋੜੇ ਤੇ ਜਾਣ ਵਾਲੇ ਘੋੜ ਸਵਾਰ ਮੇਰਾ ਤਾਂ ਚਿੱਤ ਨਹੀਂ ਕਰਦਾ ਪਰ ਕੀ ਕਰਾਂ ਬਾਬਾ ਮੁੜ ਮੁੜ ਪਿਆ ਕਹਿੰਦਾ ਹੈ ਉਹ ਜਾਣੇ ਤੇਰਾ ਵੀ ਭਲਾ ਤੂੰ ਇੱਧਰ ਘੋੜੇ ਨੂੰ ਭਜਾਈ ਜਾਂਦਾ ਨਿਰੰਕਾਰ ਦੀ ਨੇ ਘੋੜੇ ਨੇ ਠੁੱਡਾ ਲਿਆ ਘੋੜਾ ਡਿੱਗ ਪਿਆ ਡਿੱਗਦਿਆਂ ਘੋੜੇ ਦੇ ਪ੍ਰਾਣ ਨਿਕਲ ਇਹਨੂੰ ਵੀ ਚੋਟ ਲੱਗੀ ਬੜਾ ਘਾਬਰੇ ਹੈ ਇਹ ਕੀ ਹੋਇਆ ਚੰਗਾ ਭਲਾ ਘੋੜਾ ਸੀ ਡਿੱਗਦਿਆਂ ਹੀ ਮਰ ਗਏ ਹੁਣ ਕੀ ਕਰਾਂ ਫਿਰ ਇਸਨੇ ਕੀ ਕੀਤਾ ਮੋਏ ਘੋੜੇ ਤੋਂ ਕਾਸ਼ੀ ਲਾ ਕੇ ਸਿਰ ਤੇ ਰੱਖ ਇਹਦਾ ਨਾਮ ਸੀ ਕਰੋੜੀਆ ਸ਼ੇਰ ਕਰੋੜਾਪਤੀ ਮਾਇਆ ਦੇ ਕੋਲ ਬੜੀ ਸੀ ਪਰ ਸ਼ੂਮ ਬੜਾ ਸ਼ੂਮ ਦੀ ਅਵਸਥਾ ਕਿਸੇ ਨੇ ਬਿਆਨ ਕੀਤੀ ਹੈ ਕਿਰਪਨ ਪੁੱਛੇ ਸ਼ੂਮ ਸੇ ਤੁਮ ਕਿਉਂ ਭਇਆ ਹੈਰਾਨ ਸ਼ੂਮ ਨੂੰ ਕਿਸੇ ਨੇ ਪੁੱਛਿਆ ਵੀ ਹੈਰਾਨ ਕਿਉਂ ਹੈ ਅੱਜ ਜਾਂ ਕੁਝ ਤੇਰਾ ਧਨ ਗਿਆ ਜਾਂ ਕੁਝ ਕੀਆ ਦਾਨ ਸ਼ੂਮ ਕਹਿਣ ਲੱਗਾ ਨਹੀਂ ਨਾ ਕੁਝ ਮੇਰਾ ਧਨ ਗਿਆ ਨਾ ਮੈਂ ਕੀਆ ਦਾਨ ਪਰ ਇੱਕ ਦਾਨ ਕਰਿੰਦੇ ਨੂੰ ਵੇਖ ਕੇ ਨਿਕਲ ਗਿਆ ਮੇਰੇ ਪ੍ਰਾਣ ਤਾਂ ਕੁਛ ਨਹੀਂ ਗੁਰਦੁਆਰੇ ਵਾਸਤੇ ਉਗਰਾਹੀ ਵੀ ਹੁੰਦੀ ਸੀ ਮੈਂ ਚਲਾ ਗਿਆ ਕੋਈ $500 ਰੁਪਇਆ ਦੇਵੇ ਕੋਈ 1000 ਚੂਪ ਕਹਿਣ ਲੱਗਾ ਮੈਂ ਵੇਖ ਵੇਖ ਕੇ ਜਾ ਰਿਹਾ ਆਪ ਲਦੇ ਚੁੱਲੂ ਘਰ ਪਾਉਂਦੀ ਤਹਿ ਦਿੰਦੇ ਜੇ ਗੰਗਾ ਐਸੇ ਵੀ ਇਨਸਾਨ ਤੁਹਾਨੂੰ ਦੁਨੀਆਂ ਚ ਆਪ ਚੰਗਿਆਈ ਪੱਲੇ ਨਹੀਂ ਬਣਦੇ ਚੰਗੇ ਕੰਮ ਕਰਨ ਵਾਲੇ ਤੇ ਲੁਕਤਾ ਚੀ ਨਹੀਂ ਕਰਦੇ ਕਰੋੜੀਆ ਵੀ ਸ਼ੂਮ ਕਾਠੀ ਸਿਰ ਤੇ ਚੁੱਕ ਲਈ ਤੇ ਵਾਪਸ ਮੁੜ ਗਏ ਮਰਦਾਨੇ ਨੇ ਦੂਰੋਂ ਵੇਖਿਆ ਮਰਦਾਨਾ ਉੱਠ ਕੇ ਖੜਾ ਹਜ਼ੂਰ ਕਹਿਣ ਲੱਗੇ ਮਰਦਾਨੇ ਕੀ ਗੱਲ ਹੈ ਕਾਲਾ ਪੈ ਗਏ ਪਾਤਸ਼ਾਹ ਵੇਖੋ ਜਿਹਨੇ ਮੈਨੂੰ ਠੁੱਡਾ ਮਾਰਿਆ ਸੀ ਤੇ ਤੁਹਾਨੂੰ ਪੁਰਾਹੀਆ ਕਿਹਾ ਸੀ ਆ ਰਹੇ ਪਤਾ ਨੀ ਘੋੜਾ ਕਿਧਰ ਗਿਆ ਕਾਠੀ ਸਿਰ ਤੇ ਚੁੱਕੀ ਆਉਣ ਅਜੂ ਕਹਿਣ ਲੱਗੇ ਮਰਦਾਨੇ ਆਉਣ ਦੇ ਮਰਦਾਨੇ ਨੇ ਕਿਹਾ ਮਹਾਰਾਜ ਅੱਗੇ ਮੈਂ ਤੁਹਾਡਾ ਹੁਕਮ ਮੰਨੇ ਤੇ ਹੁਣ ਤੁਸੀਂ ਮੇਰੀ ਬੇਨਤੀ ਮੰਨੋ ਮਰਦਾਨੇ ਕਹੋ ਕੀ ਕਹਿੰਦਾ ਹੈ ਮਰਦਾਨੇ ਨੇ ਕਿਹਾ ਮਹਾਰਾਜ ਇਹ ਹੈ ਕੱਲਾ ਤੇ ਆਪਾਂ ਸੁੱਖ ਨਾਲ ਹਾਂ ਤਿੰਨ ਜੇ ਤੁਸੀਂ ਤੇ ਭਾਈ ਬਾਲਾ ਇਹਦੀਆਂ ਕਦੇ ਬਾਹਾਂ ਫੜ ਲਓ ਨਾ ਤਾਂ ਮੈਂ ਰਬਾਬ ਦੀਆਂ ਦੋ ਠੋਕਰਾਂ ਨੇ ਸਿਰ ਚ ਮਾਰ ਕੇ ਬਦਲਾ ਹੀ ਲੈ ਲਵਾਂ ਆਖੋ ਸ੍ਰੀ ਵਾਹਿਗੁਰੂ ਪਰ ਹਜ਼ੂਰ ਕਹਿਣ ਲੱਗੇ ਨਾ ਉਹ ਮਰਦਾਨੇ ਰਬਾਬ ਮਾਰਨ ਵਾਸਤੇ ਰਬਾਬ ਦੇ ਵਿੱਚ ਸ਼ਬਦ ਦਾ ਤੀਰ ਬਣਿਆ ਮਰਦਾਨੇ ਮਾਰ ਕੋਈ ਤੀਰ ਅਣਿਆਲਾ ਆ ਗਿਆ ਪੰਛੀ ਕੇਰੇ ਵਿੱਚ ਮਰਦਾਨੇ ਨੇ ਕਿਹਾ ਮਹਾਰਾਜ ਜੇ ਇਹ ਗੱਲ ਹੈ ਤਾਂ ਆਪ ਕਿਰਪਾ ਕਰੋ ਕੀ ਪਤਾ ਮੇਰਾ ਤੀਰ ਖਤਾ ਕਰ ਗਿਆ ਆਪ ਬਖਸ਼ ਸੱਚ ਮਰਦਾਨੇ ਆ ਫਿਰ ਰਬਾਬ ਚ ਮਰਦਾਨੇ ਨੇ ਰਬਾਬ ਚੁੱਕੀ ਰਬਾਬ ਦੀਆਂ ਤਾਰਾਂ ਤੇ ਮਰਦਾਨੇ ਦੀਆਂ ਕੋਮਲ ਕੋਮਲ ਉਂਗਲਾਂ ਚਲੀਆਂ ਕੋਈ ਇਲਾਹੀ ਨਾਮ ਚਲੀਏ ਤੇ ਇਧਰੋਂ ਮੇਰੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦਾ ਮਿੱਠਾ ਗਲਾ ਖੁੱਲਿਆ ਕਰੋੜੀਆ ਨੇੜੇ ਆ ਚੁੱਕਾ ਸੀ ਸਾਹਿਬਾਂ ਨੇ ਮੁਖਾਤਮ ਹੋ ਕੇ ਤੱਕਿਆ ਤੇ ਫਿਰ ਪਿਆਰ ਨਾਲ ਇਹ ਸਭ ਦੀ ਕੀ ਹੈ।

ਸਾਰੇ ਨੇ ਵਾਹਿਗੁਰੂ ਜੀ ਸਾਰੀ ਸਾਧ ਸੰਗ ਦਾਸ ਅੱਗੇ ਵੀ ਬੇਨਤੀ ਕਰਦਾ ਜੇ ਵਾਹਿਗੁਰੂ ਨਾ ਕਹੀਏ ਤਾਂ ਘਾਟਾ ਪੈ ਜਾਏਗਾ, ਵਾਹਿਗੁਰੂ ਕਹਿਣ ਨਾਲ ਤਾਂ ਸੁਰਤ ਵਾਹਿਗੁਰੂ ਨਾਲ ਜੁੜ ਜਾਏਗੀ। ਆਇਓ ਪੜ੍ਹੀਏ ਨਾ ਸਾਰੇ।

ਪਰ ਸਾਡੇ ਕੋਲੋਂ ਵੀ ਇਹਦੇ ਕੰਮ ਲੱਗ ਤੋ ਆਓ ਸਾਰੇ ਅਰਦਾਸ ਕਰੋ ਜਿਸਨੇ ਧਰਤੀ ਨੂੰ ਪੁੱਟਿਆ ਉਹਨੂੰ ਪਾਣੀ ਮਿਲੀ ਜਿਸਨੇ ਖੋਜਿਆ ਹੈ ਉਹਨੂੰ ਮਾਲਕ ਲੱਭਾ ਜਿਸ ਨੇ ਅਰਦਾਸ ਕੀਤੀ ਹੈ ਉਹਦੀ ਅਰਦਾਸ ਧੰਨ ਗੁਰੂ ਨਾਨਕ ਪਾਤਸ਼ਾਹ

ਪਾਵਨ ਬਾਣੀ ਦਾ ਕੀਰਤਨ ਆਪ ਜੀ ਸੁਣ ਰਹੇ ਹੋ। ਕੁਝ ਚੋਣਵੇਂ ਸ਼ਬਦ ਮੈਂ ਤੁਹਾਡੀ ਸੇਵਾ ਚ ਪੜ੍ਹਨ ਲਈ ਹਾਜ਼ਰ ਹੋਇਆ। ਗੁਰੂ ਗੋਬਿੰਦ ਸਿੰਘ ਜੀ ਦੱਸ ਰਹੇ ਕਿ ਮੇਰਾ ਨਾਮ ਗੋਬਿੰਦ ਸਿੰਘ ਹੈ ਔਰ ਮੈਂ ਸ਼ਸਤਰ ਦਾ ਖਿਲਾੜੀ ਹਾਂ, ਸ਼ਸਤਰਾਂ ਦਾ ਪੁਜਾਰੀ ਹੈ। ਮੇਰਾ ਜੋ ਵਾਹਿਗੁਰੂ ਹੈ ਉਹ ਸ਼ਸਤਰ ਹੈ ਔਰ ਸ਼ਸਤਰ ਤੋਂ ਬਿਨਾਂ ਮੈਨੂੰ ਹੋਰ ਕਿਸੇ ਦਾ ਆਸਰਾ ਨਹੀਂ। ਇਸ ਲਈ ਮੈਨੂੰ ਇਹ ਭਰੋਸਾ ਹੈ ਜਿਸ ਦੇ ਕੋਲ ਸ਼ਸਤਰ ਹੈ ਔਰ ਜਿਸ ਦਾ ਸ਼ਸਤਰ ਦੇ ਉੱਤੇ ਪੂਰਾ ਕੰਟਰੋਲ ਹੈ, ਯਾਨੀ ਪੂਰੀ ਆਰਾਧਨਾ ਜਿਸ ਦੀ ਸ਼ਸਤਰ ਦੀ, ਉਸ ਦੀ ਕਦੇ ਵੀ ਹਾਰ ਨਹੀਂ ਹੋ ਸਕਦੀ। ਆਜ ਤੂੰ ਹੀ ਜੱਗ ਵੀਰ, ਤੂੰ ਹੀ ਨਿਸ਼ਾਨੀ ਜੀਤ ਕੀ। ਇਹ ਜੋ ਸ਼ਸਤਰ ਹੈ, ਜੋ ਸ਼ਸਤਰ ਦਾ ਖਿਲਾੜੀ ਹੈ, ਸ਼ਸਤਰ ਦਾ ਪੁਜਾਰੀ ਹੈ, ਸ਼ਸਤਰ ਦੀ ਜੋ ਪੂਜਾ ਕਰਦਾ ਹੈ ਔਰ ਸ਼ਸਤਰ ਨੂੰ ਚਲਾਉਣਾ ਜਾਣਦਾ ਹੈ, ਉਸ ਦੀ ਜੰਗ ਵਿੱਚ ਹਾਰ ਨਹੀਂ ਹੋ ਸਕਦੀ ਔਰ ਸਦਾ ਹੀ ਅਕਾਲ ਪੁਰਖ ਦੀ ਕਿਰਪਾ ਦੁਆਰਾ ਉਸ ਦੀ ਹਰ ਮੈਦਾਨ ਫਤਿਹ ਹੁੰਦੀ ਹੈ। ਇਹ ਗੁਰੂ ਗੋਬਿੰਦ ਸਿੰਘ ਦਾ ਮੁੱਖ ਵਾਕ। ਔਰ ਨਾਲ ਉਹਨਾਂ ਨੇ ਇੱਕ ਗੱਲ ਹੋਰ ਦੱਸੀ, ਉਹਨਾਂ ਕਿਹਾ ਮੈਂ ਸਿੰਘਾਂ ਨੂੰ ਪੰਜ ਕਕਾਰ ਦੀ ਰਹਿਤ ਦਿੱਤੀ ਹੈ ਤੇ ਰਹਿਤ ਦੇ ਨਾਲ ਪੰਜ ਸ਼ਸਤਰ ਵੀ ਦਿੱਤੇ ਹੈ। ਉਹ ਰਹਿਤ ਕੀ ਹੈ ਔਰ ਸ਼ਸਤਰ ਕੀ ਨੇ, ਉਹਨਾਂ ਦੀ ਮੁੱਖ ਵਾਕ ਬਾਣੀ ਤੁਸੀਂ ਸ਼ਰਮਣ ਕਰੋ। ਗੁਰੂ ਸਾਹਿਬ

ਜਿਸਨੂੰ ਅਸੀਂ ਪੰਜਾਬੀ ਚ ਟੱਕਾ ਕਹਿੰਦੇ ਪੰਜ ਹਰਫ ਕਾ ਪੰਜਾਂ ਟੱਕਿਆਂ ਦੀ ਰਹਿਤ ਇਹ ਮੇਰੇ ਸਿੰਘ ਦੀ ਨਿਸ਼ਾਨੀ ਹੈ। ਧਿਆਨ ਦਿਓ, ਗੁਰੂ ਗੋਬਿੰਦ ਸਿੰਘ ਕਹਿੰਦੇ ਜਿਹੜਾ ਮੇਰਾ ਹੈ, ਜੋ ਮੇਰਾ ਪੁੱਤਰ ਹੈ, ਉਸ ਦੀ ਇਹ ਨਿਸ਼ਾਨੀ ਹੈ ਪੰਜਾਂ ਟੱਕਿਆਂ ਦੀ ਰਹਿਤ। ਪੰਜ ਹਰਫ ਕਾ ਨਿਸ਼ਾਨ ਹੈ ਮੇਰੇ ਸਿੰਘ ਦਾ, ਧਿਆਨ ਦੇਣਾ ਨਿਸ਼ਾਨ।

ਸ਼ਸਤ ਪ੍ਰਵਾਨ ਤੀਰ ਤੀਰ ਮਤਲਬ ਨੇਜਾ ਤਫੰਗ ਤੀਰੋ ਤਫੰਗ ਬੰਦੂਕ ਬੜੋ ਰਾਮ ਜੰਗੋ ਰਿਵਾਲਵਰ ਧਨਕ ਧਾਰ ਅਣੀਅਰ ਧਨਸ਼ਬਾਨ ਔਰ ਉਸਦੇ ਤੀਰ ਜਿਹੜੇ ਨੇ ਅਣੀਅਰ ਵਰਗੇ ਹੋਣੇ ਚਾਹੀਦੇ ਅਣਿਆਲੇ ਤੀਰ ਜਿਹੜੇ ਦੂਸਰੇ ਤੀਰ ਨੇ ਨਾ ਉਹ ਵੱਜ ਜਾਣ ਤੇ ਮੁੜ ਕੇ ਕੱਢੇ ਜਾ ਸਕਦੇ ਆ ਤੇ ਆਦਿ ਬਚ ਸਕਦਾ ਪਰ ਅਣੀਅਰ ਤੀਰ ਜਿਹੜੇ ਨੇ ਉਹ ਬਾਹਰ ਨਹੀਂ ਆਉਂਦੇ ਜਦੋਂ ਇੱਕ ਵਾਰੀ ਅੰਦਰ ਧੱਸ ਜਾਣ ਜਦੋਂ ਖਿੱਚੋਗੇ ਨਾਲ ਹੀ ਆਂਦਰਾਂ ਵੀ ਨਾਲ ਹੀ ਲੈ ਆਉਣਗੀਆਂ ਉਹਦੀਆਂ ਦੋ ਕੜੀਆਂ ਹੁੰਦੀਆਂ ਐਵੇਂ ਮੁੜੀਆਂ ਹੋਈਆਂ ਇੱਕ ਸਿੱਧੀ ਹੁੰਦੀ ਤੇ ਦੋ ਐਵੇਂ ਮੁੜੀਆਂ ਹੁੰਦੀਆਂ ਸਿੱਧੀ ਦੇ ਅੰਦਰ ਚਲੀ ਜਾਂਦੀ ਤੇ ਬਾਹਰ ਆਉਣ ਲੱਗਿਆ ਦੂਜੀਆਂ ਜਿਹੜੀਆਂ ਨੇ ਉਹ ਨਾਲ ਫਿਰ ਕਹਿੰਦੀਆਂ ਹੁਣ ਆ ਜਾ ਅਕਾਲ ਪੁਰਖ ਦੇ ਕੋਲ ਹੀ ਚੱਲ ਰਿਹਾ ਹਾਂਜੀ ਇਸ ਲਈ ਜੇ ਮੇਰੀਆਂ ਭੈਣਾਂ ਕੋਲ ਕਿਤੇ ਇਹ ਹੁੰਦੇ ਨਾ ਸ਼ਸਤਰ ਦਿੱਲੀ ਇਹ ਹਾਲ ਨਹੀਂ ਸੀ ਹੋਣਾ ਜਿਹੜਾ ਹੋਇਆ ਪਤਾ ਕੀ ਹਾਲ ਹੋਇਆ ਸਰਦਾਰ ਸਾਹਿਬ ਹੋਣੀ ਸੀਸਗੰਜ ਸਾਹਿਬ ਦਰਸ਼ਨ ਕਰਨ ਲਈ ਆ ਰਹੇ ਉਹਨਾਂ ਦੇ ਸਰਦਾਰ ਨੇ ਪਿੱਛੇ ਮੋਟਰਸਾਈਕਲ ਤੇ ਬੈਠੇ ਹੋਏ ਉਹਨਾਂ ਨੂੰ ਨਹੀਂ ਸੀ ਪਤਾ ਵੀ ਅੱਜ ਇਹ ਭਾਣਾ ਵਰਤਣਾ ਹੈ ਡਾਂਗ ਦੇ ਕੇ ਮੋਟਰਸਾਈਕਲ ਦੇ ਵਿੱਚ ਤਾਰਾਂ ਚ ਡੇਗ ਕੇ ਤੇ ਵਾਰੀ ਵਾਰੀ ਉਹਨਾਂ ਡਿਊਟੀਆਂ ਲਾਈਆਂ ਹੋਈਆਂ ਸੀ ਇੱਕ ਨੇ ਸਰੀਆ ਮਾਰਿਆ ਸਰਦਾਰ ਜੀ ਦੇ ਸਿਰ ਤੇ ਉਹ ਥੱਲੇ ਡਿੱਗ ਪਏ ਦੂਸਰੇ ਨੇ ਧਾਰ ਮਾਰੀ ਪਿਸਤੌਲ ਦੀ ਪੈਟਰੋਲ ਦੀ ਤੇ ਤੀਸਰੇ ਨੇ ਉਹ ਜਿਹਦੇ ਨਾਲ ਸਿਗਰਟ ਪੀਂਦੇ ਹੁੰਦੇ ਐਵੇਂ ਕਰਕੇ ਉਹ ਦਾੜੀ ਵੀ ਸਿੱਖਾਂ ਦੀ ਝੱਟ ਫੂਕਦੇ ਸੀ ਉਹਦੇ ਨਾਲ ਉਹਨਾਂ ਅੱਗ ਲਾਤੀ ਤੇ ਉਹ ਤੇ ਉੱਥੇ ਸੜਨ ਬਹਿ ਗਏ ਜਿਹੜੀ ਬੀਬੀ ਜੀ ਸੀਗੇ ਉਹ ਬੇਚਾਰੇ ਬੜੇ ਮਾਯੂਸ ਘਬਰਾ ਗਏ ਭੱਜਣ ਦੀ ਕੋਸ਼ਿਸ਼ ਪਰ ਦੁਸ਼ਟਾਂ ਕੋਲੋਂ ਕਿੱਥੇ ਭੱਜਣਾ ਕੋਲ ਨਾ ਤੇ ਤੀਰ ਨਾ ਤਫੰਗ ਨਾ ਰਾਮ ਜੰਗ ਨਾ ਧੜਕ ਧਾਰ ਅਣੀਅਰ ਨਾ ਕਬੰਦ ਕੋਰੜਾ ਤੇ ਕੋਲ ਕੀ ਸੀ ਜਾਂ ਰਾਤੀ ਟੀਵੀ ਵੇਖ ਕੇ ਆਏ ਸੀ ਤੇ ਜਾ ਕੇ ਹੁਣ VCR ਵੇਖਣਾ ਸੀ ਇਹ ਕੋਲ ਸੀ ਤੇ ਬਾਕੀ ਕੁਛ ਨਹੀਂ ਸੀ ਜਾਂ ਗਹਿਣੇ ਪਾਏ ਸੀ ਉਹਨਾਂ ਦੁਸ਼ਟਾਂ ਨੇ ਇੱਕ ਨੇ ਇਧਰੋਂ ਫੜਿਆ ਦੂਸਰੇ ਇਧਰੋਂ ਫੜਿਆ ਕੱਪੜੇ ਫਾੜ ਕੇ ਸੜਕ ਦੇ ਵਿੱਚ ਸ਼ਰੇਆਮ ਬੇਇੱਜ਼ਤੀਆਂ ਕੀਤੀਆਂ ਉਹਨਾਂ ਦੀਆਂ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਦੇ ਸਿੰਘਾਂ ਨੇ ਇਹਨਾਂ ਦੀਆਂ ਧੀਆਂ ਨੂੰ ਦੁਸ਼ਟਾਂ ਦੇ ਕੋਲੋਂ ਛੁਡਾ ਕੇ ਤੇ ਘਰੀ ਜਾ ਕੇ ਛੱਡ ਕੇ ਬਾਇੱਜ਼ਤ ਤੌਰ ਤੇ ਛੱਡ ਕੇ ਤੇ ਆਉਂਦੇ ਸੀ ਉਹਨਾਂ ਦੁਸ਼ਟਾਂ ਨੇ ਇਹ ਨਹੀਂ ਸੋਚਿਆ ਕਿ ਬਈ ਇਹਨਾਂ ਨੇ ਕਦੀ ਸਾਡੇ ਤੇ ਉਪਕਾਰ ਕੀਤੇ ਸੀ ਧਿਆਨ ਦਿਓ ਕੋਈ ਜਕਾਰੇ ਫਿਰ ਛੱਡ ਲਾਂਗੇ ਜਰਾ ਹੁਣ ਕਰ ਲਈ ਇਹ ਨਹੀਂ ਸੋਚਿਆ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਕੋਲ ਬ੍ਰਾਹਮਣ ਤਿਲਕ ਲਾਇਆ ਹੋਇਆ ਜੰਗੂ ਪਾਇਆ ਹੋਇਆ ਤੇ ਬਹੁਤ ਰੋਂਦਾ ਹੋਇਆ ਕੁਰਲਾਉਂਦਾ ਆਇਆ ਕਹਿੰਦਾ ਮਹਾਰਾਜ ਮੈਂ ਬੱਚਾ ਵਿਆਹ ਕੇ ਲਿਆ ਰਿਹਾ ਸਾਂ ਤੇ ਮੇਰੀ ਨੂੰਹ ਨੂੰ ਆ ਦੁਸ਼ਟ ਜਿਹੜੇ ਨੇ ਮੁਗਲ ਦੁੰਬੇ ਖਾਣ ਵਾਲੇ ਪੂਰਾ ਪੂਰਾ ਬੱਕਰਾ ਖਾਣ ਵਾਲੇ ਉਹ ਖੋਹ ਕੇ ਲੈ ਗਏ ਗੁਰੂ ਗੋਬਿੰਦ ਸਿੰਘ ਸਾਹਿਬ ਐਵੇਂ ਸਿੰਘ ਸਜੇ ਸੀ ਉਹਨਾਂ ਆਖਿਆ ਭਾਈ ਅਜੀਤ ਸਿੰਘ ਜੀ ਤੁਸੀਂ ਉੱਠੋ ਆਪਣੇ ਸਾਹਿਬਜ਼ਾਦੇ ਨੂੰ ਕਿਹਾ ਉੱਠੋ ਨਾਲ ਦੋ ਚਾਰ ਸਿੰਘ ਲੈ ਲਓ ਇਹਨਾਂ ਕੋਲ ਐਡਰੈਸ ਲੈ ਲਓ ਔਰ ਉਸ ਦੇਵੀ ਨੂੰ ਹੁਣੇ ਹੀ ਆਜ਼ਾਦ ਕਰਾ ਕੇ ਲਿਆਓ ਔਰ ਇਸ ਪੰਡਿਤ ਦੇ ਘਰ ਜਾ ਕੇ ਆਪ ਪੂਰੀ ਹਿਫਾਜ਼ਤ ਨਾਲ ਛੱਡ ਕੇ ਆਓ ਉਹਨਾਂ ਪੰਡਿਤਾਂ ਨੇ ਅੱਜ ਉਹਨਾਂ ਅਜੀਤ ਸਿੰਘ ਦੀਆਂ ਭੈਣਾਂ ਨੂੰ ਬਾਜ਼ਾਰ ਦੇ ਵਿੱਚ ਲੰਘਿਆ ਕਰਕੇ ਸਾਡੀਆਂ ਅੱਖਾਂ ਦੇ ਸਾਹਮਣੇ ਇੰਨੀ ਬੇਇੱਜ਼ਤੀ ਕੀਤੀ ਜੋ ਮੇਰੇ ਕੋਲ ਕਹੀ ਨਹੀਂ ਜਾਂਦੀ ਲੇਕਿਨ ਮੈਂ ਕਹਿੰਦਾ ਕਿ ਸਿੰਘੋ ਇਹ ਪੰਜ ਸ਼ਸਤਰ ਰੱਖੋ ਧਨਕ ਧਾਰ ਅਣੀਅਰ ਐਸੇ ਤੀਰ ਰੱਖੋ ਜੋ ਬਾਹਰ ਆਉਣ ਲੱਗੇ ਨਾਲ ਹੀ ਆਂਦਰਾ ਕਮੰਦ ਕੋਰੜਾ ਕਮੰਦ ਕੋਰੜਾ ਇੱਕ ਐਸਾ ਸ਼ਸਤਰ ਹੁੰਦਾ ਹੈ ਇਹ ਸਰੀਏ ਲੈ ਕੇ ਆਉਂਦੇ ਸੀ ਨਾ ਮਾਰਨ ਉਹ ਸਰੀਆ ਲੈ ਕੇ ਜਦੋਂ ਆਵੇ ਕਮੰਦ ਕੋਰੜਾ ਐਵੇਂ ਭੁਆ ਕੇ ਸਰੀਏ ਤੇ ਮਾਰੀਦਾ ਉਹ ਫਿਰ ਐਵੇਂ ਵਲ ਪਾ ਕੇ ਸਰੀਏ ਨੂੰ ਕਾਬੂ ਕਰ ਲੈਂਦਾ ਖਿੱਚ ਕੇ ਸਰੀਆ ਅਗਲੇ ਦਾ ਆਪਣੇ ਹੱਥ 'ਚ ਫੜ ਲੈਂਦਾ ਉਹਨੂੰ ਵੀ ਹੱਥੇ ਕਰ ਸੁੱਟਦਾ ਇੱਕੋ ਹੀ ਸੁੱਟੀਦਾ ਬਸ ਫਿਰ ਬੋਰੇ ਸੋਦਿਆ ਇਸ ਵਾਸਤੇ ਅੱਜ ਤੁਸੀਂ ਬਾਬਾ ਦੀਪ ਸਿੰਘ ਸਾਹਿਬ ਸ਼ਹੀਦ ਆਜ਼ਮ ਦਾ ਜਵਾਨ ਮਨਾ ਰਹੇ ਹੋ ਇਹ ਤੁਸੀਂ ਪ੍ਰਣ ਕਰਕੇ ਜਾਓ ਸ਼ਸਤਰ ਦੇ ਧਾਰ ਨਹੀਂ ਬਣਨਾ ਡਰਨਾ ਨਹੀਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇਹ ਖੰਡੇ ਦਾ ਅੰਮ੍ਰਿਤ ਛਕਾਇਆ ਖੰਡੇ ਦਾ ਅੰਮ੍ਰਿਤ ਕਿਉਂ ਛਕਾਇਆ ਜੀ ਕਿਰਪਾਲ ਦਾ ਵੀ ਛਕਾ ਸਕਦੇ ਸੀ ਹੋਰ ਵੀ ਕਿਸੇ ਚੀਜ਼ ਦਾ ਖੰਡੇ ਨੂੰ ਸ਼ਸਤਰ ਵਿੱਚ ਸੰਸਕ੍ਰਿਤ ਵਿੱਚ ਮੌਤ ਕਹਿੰਦੇ ਆ ਮੌਤ ਖੰਡਾ ਖੰਡੇ ਦਾ ਅਰਥ ਹੈਗਾ ਮੌਤ ਤੇ ਮਹਾਰਾਜ ਨੇ ਉਹਨੂੰ ਪਾਣੀ ਵਿੱਚ ਘੋਲ ਕੇ ਸਿੱਖ ਨੂੰ ਪਿਆ ਦਿੱਤਾ ਮੌਤ ਨੂੰ ਘੋਲ ਕੇ ਸਿੱਖ ਪੀ ਗਿਆ ਸਿੱਖ ਗੁਰੂ ਦਾ ਸਿੰਘ ਮੌਤ ਨੂੰ ਘੋਲ ਕੇ ਪੀ ਗਿਆ ਤੇ ਦੁਸ਼ਟ ਕਹਿੰਦਾ ਮੈਂ ਤੈਨੂੰ ਵੇਖ ਲਊਂਗਾ ਮਾਰ ਦੂੰਗਾ ਤੇ ਸਿੰਘ ਆਂਦਾ
وہ تیری موت میں گھول کے پیتی ہوئی آنے ہی جب آنا اتنے سوا لکھ میں ایک لاؤں تبے گوبند سنگھ نام کا ہوں اس واسطے گرو گوبند سنگھ نے تو موت گھول کے پیتی ہوئی ہے تے پانچ شستر ہاں جی باڑی سرد کرو

ਖੁਆ ਕੇ ਬਿਨਾਂ ਸ਼ਸਤਰ ਜੇ ਆਪਾਂ ਕੇਸ ਧਰੇ ਹੋਏ ਹੋਣ ਤੇ ਸ਼ਸਤਰ ਨਾ ਹੋਵੇ ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਸਿੱਖੋ ਭੇਡ ਬੱਕਰੀ ਤੋਂ ਵੱਧ ਤੁਸੀਂ ਕੁਛ ਨਹੀਂ ਇਸ ਲਈ ਤੁਹਾਨੂੰ ਭੇਡ ਬੱਕਰੀਆਂ ਨੇ ਮੈਂ ਬਣਾਇਆ ਮੈਂ ਤੁਹਾਨੂੰ ਸਿੰਘ ਬਣਾਇਆ ਸ਼ੇਰ ਔਰ ਸ਼ੇਰ ਪਤਾ ਕੌਣ ਹੁੰਦਾ ਸ਼ੇਰ ਮੈਦਾਨ ਜੰਗ ਵਿੱਚ ਉੱਤੋਂ ਛਾਲ ਮਾਰ ਕੇ ਆਉਂਦਾ ਛਾਲ ਮਾਰ ਕੇ ਮੈਂ ਤੁਹਾਨੂੰ ਦੱਸਦਾ ਦਿੱਲੀ ਗੁਰਦੁਆਰਾ ਸ਼ੀਸਗੰਜ ਸਾੜਨ ਲਈ 12,000 ਦੀ ਟੋਲੀ ਆਈ 12,000 ਦੀ 4,000 ਤੇ ਆਇਆ ਇੱਧਰ ਫਤਿਹਪੁਰੀ ਵੱਲੋਂ ਤੇ 4,000 ਆਇਆ ਲਾਲ ਕਿਲੇ ਵੱਲੋਂ ਤੇ 4,000 ਸਾਹਮਣੇ ਉਸ ਸਟੇਸ਼ਨ ਵੱਲੋਂ ਆਇਆ ਤੇ ਜਿਹੜੇ ਸੀ ਨਾ ਉਹਨਾਂ ਦੇ ਖਿਲਾਰੇ ਹੋਏ ਬੰਦੂਕਾਂ ਲੈ ਕੇ ਉਹ ਭੱਜ ਗਏ ਜਿਹੜੇ ਦੁਸ਼ਟਾਂ ਦੀ ਫੌਜ ਸੀ ਉਹ ਭੱਜ ਗਈ ਤੇ 2-4 ਸਾਡੇ ਸਿੱਖ ਵਿਚਾਰੇ ਲੱਗੇ ਕੋਤਵਾਲੀ ਉਹਨਾਂ ਨੂੰ ਪਿਸਤੌਲ ਤੇ ਉਹਨਾਂ ਰਾਤ ਹੀ ਖੋਲੇ ਸੀ ਤੇ ਡੰਡੇ ਇਹਨਾਂ ਨੇ ਹੱਥ 'ਚ ਫੜਾਤੇ ਸੀ ਉਹ ਡੰਡੇ ਲੈ ਕੇ ਸੀਸਗੰਜ ਅੰਦਰ ਆਣ ਬਣੇ ਅਸੀਂ ਡੈ ਸਾ ਕੀਰਤਨ ਕਰਨ ਬਾਬੇ ਨੂੰ ਸਾਡੇ ਰਾਮ ਜਪੋ ਜੀ ਐਸੇ ਐਸੇ ਹਾਂਜੀ ਇਹ ਰਾਮ ਹੀ ਡੈ ਸੀ ਜਪਣ ਉਹਨਾਂ ਸਿੱਖਾਂ ਆਣ ਕੇ ਕਿਹਾ ਭਾਈ ਖਾਲਸਾ ਜੀ ਹੁਣ ਰਾਮ ਜਪਣਾ ਛੱਡੋ ਤੇ ਖੰਡੇ ਖੜਕਾਓ 5 ਮਿੰਟ ਤੁਸੀਂ ਹੋਰ ਚੁੱਪ ਕੀਤੇ ਰਹੇ ਤੇ ਤੁਹਾਨੂੰ ਇਹਨਾਂ ਨੇ ਉੱਤੇ ਹੀ ਆਣ ਕੇ ਫੜ ਕੇ ਜਿਉਂਦੇ ਸਾੜ ਦੇਣਾ ਧੀਆਂ ਤੁਹਾਡੀਆਂ ਖਿੱਚ ਕੇ ਲੈ ਜਾਣੀਆਂ ਆਹ ਗੋਲਕਾਂ ਗਲਕਾਂ ਲੁੱਟ ਕੇ ਗੁਰੂ ਸਾਹਿਬ ਦੀ ਬੇਅਦਬੀ ਹੋ ਜਾਣੀ 5 ਮਿੰਟ ਕੇਵਲ ਰਹਿੰਦੇ ਜੇ ਕੁਝ ਕਰ ਸਕਦੇ ਤੇ ਕਰ ਲਓ ਇਹ ਸਾਡੇ ਸਿੰਘ ਸਾਹਿਬ ਬਹਾਦਰ ਮਹਾਰਾਜ ਨੂੰ ਨਮਸਕਾਰ ਬਖਸ਼ਣ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਥਾਪੀ ਦਿੱਤੀ ਔਰ ਇਹਨਾਂ ਕੋਲ ਇੱਕ ਸ਼ਸਤਰ ਸੀ ਜਿਹੜਾ ਸਾਨੂੰ ਬਾਬਾ ਮਹਾਰਾਜ ਬਾਬਾ ਜਰਨੈਲ ਸਿੰਘ ਜੀ ਨੇ ਕੀਰਤਨ ਚ ਭੇਟਾ ਦਿੱਤਾ ਸੀ ਮਹਾਰਾਜ ਨੇ ਪਿਆਰੇ ਖਾਲਸਾ ਜੀ ਮੇਰੀ ਬੇਨਤੀ ਸੁਣ ਲਓ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਥਾਪੀ ਦਿੱਤੀ ਇਹਨਾਂ ਦੇ ਅੰਦਰ ਵਾਸ ਕੀਤਾ ਔਰ ਸ਼ਸਤਰ ਕੱਢਿਆ 3-4 ਸਿੰਘ ਹੋਰ ਸੀ ਉਹ ਇਹਨਾਂ ਦੇ ਨਾਲ ਹੋ ਗਏ ਔਰ ਇਹਨਾਂ ਨੇ ਛਾਲ ਮਾਰ ਕੇ ਬੱਬਰ ਸ਼ੇਰ ਜਿਵੇਂ ਬੱਬਰ ਸ਼ੇਰ ਦੇ ਨਜ਼ਾਰੇ ਉੱਥੇ ਮੈਂ ਵੇਖੇ ਗੁਰੂ ਗੋਬਿੰਦ ਸਿੰਘ ਦੀ ਬਾਣੀ ਮੈਂ ਪੜ੍ਹਦਾ ਹੁੰਦਾ ਪਾਪ ਸਮੂਹ ਬਿਲਾਸਨ ਕੋ ਕਲ ਕੀ ਅਵਤਾਰ ਕਹਾਵੇਂਗੇ ਕੱਛ ਤੁਰੰਗ ਸਪੱਛ ਵੱਡੋ ਕਰਕਾਰ ਕਿਰਪਾਨ ਕੰਮ ਪਾਵੇਂਗੇ ਲਿਖਸੇ ਜਿਮ ਕੇਰ ਪਰਬਤ ਤੇ ਤਾਂ ਸੋਗ ਦਿਵਾਲੇ ਪਾਵੇਂਗੇ ਭਲ ਭਾਗ ਪਿਆ ਸੰਭਲ ਕੇ ਹਰਜੂ ਹਰਿਮੰਦਰ ਆਵੇਂਗੇ ਉਹ ਮੈਂ ਸੁਣਿਆ ਇਹਦੀ ਇੱਕ ਟੁੱਟ ਲਿਖਸੇ ਜਿਮ ਕੇਰ ਪਰਬਤ ਤੇ ਕੇਰ ਦਾ ਮਤਲਬ ਬੱਬਰ ਸ਼ੇਰ ਹੈ ਬੱਬਰ ਸ਼ੇਰ ਜਦੋਂ ਭੁੱਖਾ ਹੁੰਦਾ ਹੈ ਉਹ ਜਦੋਂ ਫਿਰ ਪਰਬਤ ਤੋਂ ਭਵਕ ਮਾਰ ਕੇ ਛਾਲ ਮਾਰ ਕੇ ਜਦੋਂ ਮੈਦਾਨ ਚ ਆਉਂਦਾ ਹੈ ਉਹਨੇ ਫਿਰ ਜਿਹੜੇ ਨਾ ਉਹ ਪਤਾ ਕੀ ਲਿਖਿਆ ਉਹ ਜਿਹੜਾ ਆਪਾਂ ਪੜ੍ਹਦੇ ਹੁੰਦੇ ਗੁਰੂ ਨਾਨਕ ਸਾਹਿਬ ਦਾ ਹਾਂਜੀ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ ਤੇ ਅੱਗੇ ਕੀ ਹੈ ਸਿੰਘ ਬੁੱਕੇ ਸਿੰਘ ਫਿਰ ਗੱਜੇ ਤੇ ਕੀ ਹੋਇਆ ਮਿਰਗਾਵਲੀ ਭੰਨੀ ਜਾਏ ਮਿਰਗਾਵਲੀ ਭੰਨੀ ਜਾਏ ਨਾ ਤੀਰ ਧਰੋਆ ਇਹ ਬਾਬੇ ਦਾ ਛਾਲ ਮਾਰ ਕੇ ਸ਼ੀਸ਼ਾ ਦੇ ਪੌੜੀਆਂ ਤੋਂ ਤਲਵਾਰ ਇੱਥੇ ਫੜ ਲਈ ਤੇ ਜਕਾਰੇ ਛੱਡਦੇ ਭੱਜ ਪਏ ਭੱਜ ਕੇ ਉਹ 5-7 ਪਿੱਛੇ ਵਿਚਾਰੇ ਮੇਰੇ ਵਰਗੇ ਉਹ ਵੀ ਮਗਰ ਮਗਰ ਭੱਜੇ ਆਉਣ ਤੇ ਜਦੋਂ ਉਹਨਾਂ ਵੇਖਿਆ ਦੁਸ਼ਟਾ ਭਈ ਇਹ ਤੇ ਆ ਗਏ ਤਲਵਾਰ ਇੱਥੇ ਰੱਖੀ ਬਾਬੇ ਜਰਨੈਲ ਸਿੰਘ ਵਾਲੀ ਉਹ 4 ਲਾਰੀਆਂ ਸੀ ਨਾ ਫਤਿਹਪੁਰੀ ਵਾਲਾ ਭੱਜ ਉੱਠਾ 10-15 ਦੰਦ ਟੁੱਟ ਗਏ 5-7 ਗੋਡੇ ਟੁੱਟ ਗਏ ਹੈਜੀ ਜਦੋਂ ਭੱਜ ਉੱਠੇ ਨਾਲੇ ਐ ਵੇਖਣ ਵਾਲੇ ਭੱਜਣ ਤੇ ਫਿਰ ਇਹ ਉੱਥੇ ਖਲੋ ਗਏ ਇਹਨਾਂ ਆਖਿਆ ਗੱਲ ਸੁਣੋ ਅਸੀਂ ਗੁਰੂ ਗੋਬਿੰਦ ਸਿੰਘ ਹਾਂ ਨਾ ਅਸੀਂ ਬੀਬੀ ਨੂੰ ਮਾਰਦੇ ਹਾਂ ਨਾ ਅਸੀਂ ਬੁੱਢੇ ਨੂੰ ਮਾਰਦੇ ਹਾਂ ਨਾ ਅਸੀਂ ਬੱਚੇ ਨੂੰ ਮਾਰਦੇ ਹਾਂ ਨਾ ਅਸੀਂ ਭੱਜਦੇ ਨੂੰ ਮਾਰਦੇ ਹਾਂ ਅਸੀਂ ਭੱਜਦੇ ਨੂੰ ਹੀ ਮਾਰਦੇ ਤੁਸੀਂ ਪਿਓ ਦੇ ਪੁੱਤ ਖੜੋ ਜਾਓ ਨਹੀਂ ਤੇ ਅਸੀਂ ਇੱਧਰ ਜਾਂਦੇ ਜਿਹੜੇ ਆਹ ਆਉਂਦੇ ਨੇ ਉਹਨਾਂ ਨੂੰ ਛੱਡ ਕੇ ਲਾਲ ਕਿਲੇ ਵੱਲ ਭੱਜ ਉੱਠੇ ਉਹ ਪਹਿਲਾਂ ਹੀ ਅੱਗੇ ਭੱਜ ਉੱਠੇ ਹੈਜੀ 12,000 ਦੁਸ਼ਟ ਇਹ ਸਾਰੇ ਬਾਬਾ ਜੀ ਨੇ ਮੈਂ ਤੇ ਕਹਿੰਦਾ ਮਹਾਰਾਜ ਇਹਨਾਂ ਨੂੰ ਵਧੀਆ ਸੁਣਾ ਕੇ ਫਿਰ ਮੈਂ ਸਮਾਪਤੀ ਕਰਨੀ ਹੈ ਕਿਉਂਕਿ ਤੁਸੀਂ ਬਹੁਤ ਕੁਝ ਸੁਣ ਰਹੇ ਹੋ 4ਵੇਂ ਦੀਵਾਨ ਲੱਗਾ ਰੱਜ ਗਏ ਹੋਵੋਗੇ ਸ਼ਬਦ ਕਰੋ ਗੁਰੂ ਗੋਬਿੰਦ

ਨਾਮ ਜਪਿਆ ਕਹਿੰਦਾ ਨਹੀਂ। ਬਈ ਘੱਟ ਤੋਂ ਘੱਟ ਜਪਜੀ ਸਾਹਿਬ ਦਾ ਪਾਠ ਕੀਤਾ ਹੀ ਕਹਿੰਦਾ ਨਹੀਂ। ਪਾਤਸ਼ਾਹ ਕਹਿੰਦੇ ਨੇ ਕੁੱਤੇ ਤੇ ਤੇਰੇ ਵਿੱਚ ਫਰਕ ਕੀ ਹੈ? ਜਿਵੇਂ ਉਸਨੇ ਝੂਠੇ ਭਾਂਡਿਆਂ ਵਿੱਚ ਮੂੰਹ ਮਾਰ ਦਿੱਤਾ, ਤੇਰੇ ਮੁੱਖ ਵਿੱਚ ਵੀ ਝੂਠ ਹੈ। ਹਜ਼ੂਰ ਭਜਨ ਕਰਦੇ ਨੇ।

ਕਹਿੰਦੇ ਨੇ ਮੁਰਦੇ ਦੇ ਉੱਤੇ ਕਿਤਨਾ ਹੀ ਸੋਹਣਾ ਕੱਪੜਾ ਪਾ ਦਿਓ ਪਰ ਕਹਿੰਦੇ ਉਸ ਨੂੰ ਖੱਪਣ ਹੀ ਨੇ। ਕਿਤਨਾ ਸ਼ਿੰਗਾਰ ਕਰ ਦਿਓ ਪਰ ਮੁਰਦੇ ਦੀ ਕੋਈ ਕੀਮਤ ਨਹੀਂ, ਮੁਰਦਾ ਮੁਰਦਾ ਹੀ ਹੈ। ਹਜ਼ੂਰ ਕਹਿੰਦੇ ਨੇ ਨਾਮ ਤੋਂ ਬਿਨਾਂ ਜੋ ਇਨਸਾਨ ਸਮਝਦਾ ਮੈਂ ਕੱਪੜੇ ਬੜੇ ਸੁੰਦਰ ਪਾਏ ਹੋਏ ਨੇ ਉਹ ਤਾਂ ਮੁਰਦੇ ਦੇ ਉੱਤੇ ਸ਼ਿੰਗਾਰ ਹੈ। ਹਜ਼ੂਰ ਬਚਨ ਆਖਦੇ ਨੇ

ਅਸੀਂ ਇੱਥੋਂ ਦੇ ਸਟੋਰਾਂ ਵਿੱਚ ਵੇਖਿਆ ਪਤਾ ਨਹੀਂ ਕਿਤਨੇ ਕਿਤਨੇ ਵਿਟਾਮਿਨ ਦੀਆਂ ਗੋਲੀਆਂ ਭਰੀਆਂ ਨੇ, ਕਿਧਰੇ ਏ ਕਿਧਰੇ ਬੀ ਕਿਧਰੇ ਸੀ ਡੀ, ਹਰ ਮਨੁੱਖ ਖਾਂਦੇ ਜਿਸ ਵਿਟਾਮਿਨ ਦੀ ਕਮੀ ਹੈ। ਖਾਣ ਪੀਣ ਦੀ ਕਮੀ ਕੋਈ ਨਹੀਂ, ਰੱਜ ਕੇ ਖਾ ਰਿਹਾ ਬੰਦਾ। ਪਾਤਸ਼ਾਹ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਤੂੰ ਜਿਤਨੇ ਮਰਜ਼ੀ ਰਸ ਖਾ, ਇਹਨਾਂ ਵਿੱਚ ਤਾਕਤ ਨਹੀਂ ਮਿਲੇਗੀ, ਇਹ ਤਾਂ ਰੋਗ ਬਣ ਕੇ ਨਿਕਲਣਗੇ ਜੇ ਤੇਰੇ ਹਿਰਦੇ ਦੇ ਅੰਦਰ ਨਾਮ ਨਹੀਂ ਆਇਆ। ਪਾਤਸ਼ਾਹ ਕਿਤਨੀ ਦਾਅਵੇ ਨਾਲ ਗੱਲ ਕਰਦੇ ਨੇ,

ਸਭ ਕੂੜ ਦਾ ਪਸਾਰਾ ਹੈ। ਜੋ ਅਡੰਬਰ ਮਨੁੱਖ ਤੂੰ ਰਚਿਆ, ਪਾਤਸ਼ਾਹ ਕਹਿੰਦੇ ਨੇ ਇੱਕ ਅਡੰਬਰ ਕੀ ਲੱਖਾਂ ਅਡੰਬਰ ਰਚ ਲੈ, ਅਖੀਰ ਨਤੀਜਾ ਕੀ ਨਿਕਲੇਗਾ।

ਨਾਮ ਮਿਲੇਗਾ ਉਹਨਾਂ ਨੂੰ ਜਿਨ੍ਹਾਂ ਨੂੰ ਵਾਹਿਗੁਰੂ ਆਪ ਦੇਵੇਗਾ। ਹੁਣ ਅਸੀਂ ਆਖਾਂਗੇ ਜਦੋਂ ਦੇਵੇਗਾ ਲੈ ਲਾਂਗੇ, ਨਹੀਂ ਤੂੰ ਰੋ ਅਰਦਾਸ ਕਰ, ਪਾਤਸ਼ਾਹ ਜੇ ਨਹੀਂ ਲਿਖਿਆ ਲਿਖ ਦੇ। ਇਤਨਾ ਤੇ ਤੂੰ ਕਰ ਸਕਦੇ, ਉਹਦੀ ਕਲਮ ਨਾਲ ਪਿਆਰ ਕਰ, ਉਹਨੂੰ ਚੁੰਮ, ਉਹਨੂੰ ਅਰਦਾਸ ਕਰ। ਦਾਤਾ ਜੇ ਲੇਖ ਨਹੀਂ ਲਿਖਿਆ ਤੂੰ ਲਿਖ ਸਕਦੇ, ਤੇਰੇ ਹੱਥ ਬਹੁਤ ਕੁਛ ਹੈ। ਤੂੰ ਆਪਣਾ ਫਰਜ਼ ਨਿਭਾ, ਅਗਲਾ ਆਪਣੇ ਆਪ ਫਰਜ਼ ਸਮਝੇਗਾ। ਬੱਚੇ ਦਾ ਕੰਮ ਹੈ ਰੋਣਾ, ਮਾਂ ਦਾ ਕੰਮ ਹੈ ਰੋਣਾ ਸੁਣ ਕੇ ਉਹਨੂੰ ਦੁੱਧ ਦੇਣਾ। ਇਸ ਲਈ ਮਿਲੇਗਾ ਉਹਨਾਂ ਨੂੰ ਜਿਹੜੇ ਮੰਗਣਗੇ, ਜਿਨ੍ਹਾਂ ਨੂੰ ਆਪ ਦੇਵੇਗਾ। ਦੇਵੇਗਾ ਉਹਨਾਂ ਨੂੰ ਜਿਹੜੇ ਮੰਗਣਗੇ, ਜਿਨ੍ਹਾਂ ਨੂੰ ਲੋੜ ਹੀ ਨਹੀਂ।

0: You are listening to SikhNet Radio, broadcasting live Gurbani Kirtan 24 hours a day from around the world.
1: Raag Gaudi Purbi Vich, Rishab Dhavat Komal, Dove Madhyam, Te Baki Sur, Shudh Lagde Han. Is Raag Di Jati Sampuran, Vadi Rishab, Samvadi Pancham, Ate Sama, Sham Da Pela Pair Hai. ਇਸ ਰਾਗ ਵਿੱਚ ਕਵਨ ਗੁਣ ਪ੍ਰਾਨ ਪਤ ਮਿਲੋ ਮੇਰੀ ਮਾਈ ਸ਼ਬਦ ਦਾ ਗਾਇਨ ਕਰ ਰਹੇ ਹਨ ਪ੍ਰਿੰਸੀਪਲ ਸ਼ਮਸ਼ੇਰ ਸਿੰਘ ਕਰੀਰ।